ਕਾਨੀ ਕਾਨੀ ਜਜਾਤ ਜਾਤ ਸਦਾ ਮੋ।

0: ਸਚ ਕਾਲ ਕੁੜ ਵਰਤਿਆ ਕਲ ਕਲ ਕਬੇਤਾ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇਦਾ ਜੇ ਕਹੋ ਤਾਂ ਉਗਵੈ ਰੁਤੀ ਹੋਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਫੈਬ ਚ ਕੁੰਭ ਚੜਾਹੀਏ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇਰ ਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲਭ ਪਾਪ ਦਾ ਰਜਨ ਤਾਂ ਕੂੜ ਹੋਆ ਸਿਕਦਾ ਕੰਮ ਨਿਵਤ ਪੁੱਛੀਐ ਘਰੇ ਵਿਚਾਰ ਅੰਧੇਰ ਗਿਆਨ ਵਿਹੂਣੀ

सात नंबर जीवन का ना।

0: ਸਲੋਕ ਮਹਲਾ ਪਹਿਲਾ ਨਾਨਕ ਮਿਲ ਸਰੀਰ ਕਾ ਇਕ ਰਥ ਵਾਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤਿਯੁਗ ਰਥ ਸੰਤੋਖਾ ਧਰਮ ਗ੍ਰਥ ਵਾਹ ਤ੍ਰੇਤੇ ਰਥ ਜਤੇ ਕਾ ਜੋਰ ਗ੍ਰਥ ਵਾਹੋ ਦੁਆਪ ਰਥ ਤਪੇ ਕਾ ਸਤ ਗ੍ਰਥ ਵਾਹੋ ਕਲਯੁਗ ਰਥ ਗਨਕਾ ਕੂੜ ਗ੍ਰਥ ਵਾਹੋ ਮਹੱਲਾ ਪਹਿਲਾ
1: ਸੰਤ

0: ਸਿਮਲ ਰੁਖਸਰ ਆਇਰਾ ਅਤ ਦਿਰ ਗਤ ਮੁਚ ਓ ਜਿਆਵੇ ਆਸ ਕਰ ਜਾਹੇ ਨਿਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵੇ ਪੱਤ ਮਿੱਠਤ ਨੀਵੀ ਨਾਨਕਾ ਗੁੰਚ ਗਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਅਪਰਾਧੀ ਦੁਨਾ ਨਿਵੇ ਜੋ ਅੰਤਾ ਮਿਰਗਾ ਹੈ ਸਿਸ ਨਿਵਈ ਕਿਆ ਥੀ ਜਰੀ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਵਾਦਨ ਸਮਾਧ ਮੁਖ ਚੂਚ ਦੁਖ ਸਾਇੰਤ ਪਾਲ ਤਿਹਾਨ ਚੰਦ

ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਕੰਢੀ ਸਤ ਵਟ ਇਹੋ ਜਨਿਉ ਜੀ ਕਾ ਹੈ ਤਾਂ ਪੰਡੇ ਕਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਨ ਸੋ ਨਾਨਕਾ ਜੋਗ ਚੱਲੇ ਪਾਹੇ ਚੁੱਕੜ ਮੁੱਲ ਨਾਇਆ ਬਹਿ ਚੁੱਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਹਮਣ ਥਿਆ ਓ ਮੁਆ ਓ ਮੁਆ ਓ ਮੁਆ ਚੜ ਪਿਆ

Sans ces bagues, c'est pas trop difficile.

ਠਟਕਾ ਧੇੜ ਤੋਂ ਤਿੱਕ ਖਾਰ ਹੱਥ ਛੁਰਜਿਤ ਕਸਾਰ ਨਿਲਵਸਤ ਸਰ ਪ੍ਰਵਾਹ ਮਲੇ ਸਥਾਨ ਕੁਝ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾਣਾ ਦੇਖ ਕੇ

ਸਲੋਕ ਮਹਲਾ ਪਹਿਲਾ ਜੇ ਮੁਹੱਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵੱਧ ਤੁਸੀਂ ਜਾਣੀਏ ਪਿਤਰੀ ਚੋਰ ਕਰੇ ਵੱਡੀ ਹੱਥ ਦਲਾਲ ਕੇ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

0: ਪਹਿਲਾ ਪਾਣੀ ਜੀਵਜ ਧਾਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੇ ਰਸੋਏ ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਤੋਏ ਮਹਲਾ ਪਹਿਲਾ,
1: ਮਨ ਕਾ ਸੁਖ ਲੋਵੇ ਜੈ ਵਸੂਤਕ ਅੱਖੀ ਸੁਖ।

talks about music.

ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬਿਠਾਇਆ ਏ, ਸੁੱਚੇ ਅੱਗੇ ਰੱਖੇ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕੇ ਜੇ ਵਿਆ ਲੱਗਾ ਪਨਸਲੋ, ਕੋਹਤੇ ਜਾਏ ਛੱਟਿਆ ਕਿਸੇ ਹੋ ਲੱਗਾ ਦੋ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਖ ਪਵਿੱਤ, ਪਾਪੀ ਸਤਨ ਕੱਢਿਆ ਥੁੱਕਾਂ ਪਈਆਂ ਤਿੱਤ।

0: ਤੇਤ ਮੁਕਤ ਕਾ ਪਾਏ ਮਹੱਲਾ ਪਹਿਲਾ।
1: ਹੰਡ ਜ਼ਮੀਏ ਹੰਡ ਨਮੀਏ।

ਸੱਚੇ ਦਰਬਾਰ ਪੜ ਸਕ

ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ ਫਿੱਕਾ ਮੁਰਖਾ ਖੀਏ ਪਾਣਾ ਲੈ ਸਜਾਏ ਮਹੱਲਾ।

apprezzati, ti apprezzati.

ਜਿਨ ਆਪੇ ਪੂਰਦੇ ਇੱਕ ਨੀਂ ਦੁੱਧ ਸਮਾਇਕ ਚੁੱਲ੍ਹੇ ਰਹਿ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।

नानक निरभउ निरंकार विच

ऐसा सतगुरु जे मिले तिसनों सिर सौंपिए विचों जाए। जिस

जो जी मेरे प्यारे हम जो जी मेरे गोविंदा हर प्रभ मेरे जो जी

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਇੱਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਵਾਣੀ।

सतगुरु शब्दा अवतार ज्ञान के भंडार धन धन श्री गुरु ग्रंथ साहिब सच्चे पातशाह जी तिन्हां दी पावन और मुबारक हजूरी अंदर गुरद्वारा दुख निवारण साहिब पावन स्थाना उपर जुड़मिल बैठे गुरु प्यारे सतगुरु जी ने अपार बख्शिश वरताई है। अपने पावन चरणा कमलां पास जुड़ के बैठन का सुभाग सतगुरु गुरु बाबा जी ने बख्शिश किया है। आओ गुरु प्यार वाले हो जो गुरु ग्रंथ साहिब पातशाह जी की पावन बाणी दियां लड़ीवार विचारां रोजाना आप संगतां इन्हां पावन स्थानां तों सरवण करदियां हो उन्हां चल रही लड़ीवार गुरबाणी विचारां दे नाल आपां सांझ पाईए। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਪਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਪਵਨ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਕੇ ਪਵਨ ਅੰਗ 574 ਔਰ 75 ਦੇ ਉੱਪਰ ਸੁਭਾਹਿਮਾਨ ਹੈ। ਚਾਰ ਪਦਿਆਂ ਦਾ ਪਾਵਨ ਬਚਨ ਹੈ। ਪਹਿਲੇ ਦੋ ਪਦਿਆਂ ਦਾ ਪਾਠ ਆਪਾਂ ਸੰਗਤੀ ਰੂਪ ਦੇ ਵਿੱਚ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਨੇ ਜੋ ਅੱਜ ਉਪਦੇਸ਼ ਬਖਸ਼ਿਆ ਉਹ ਉਸੇ ਲੜੀ ਦੇ ਤਹਿਤ ਜੋ ਪ੍ਰਕਰਨ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਮਿਲਾਪ ਦਾ ਅਤੇ ਗੁਰੂ ਅੱਗੇ ਅਰਜ਼ੋਈ ਦਾ ਉਸੇ ਪ੍ਰਕਰਨ ਨੂੰ ਮਾਲਕ ਪਾਤਸ਼ਾਹ ਨੇ ਇਹ ਚੌਥੇ ਪਾਵਨ ਬਚਨ ਰਾਹੀਂ ਸਾਡੇ ਸਾਹਮਣੇ ਰੱਖਿਆ। ਬੜੇ ਪਿਆਰੇ ਬੋਲ ਗੁਰੂ ਸਾਹਿਬ ਨੇ ਆਖੇ, ਕਹਿੰਦੇ ਹਰ ਕਿਰਪਾ ਕਰ ਅਕਾਲ ਪੁਰਖ ਜੀ ਕਿਰਪਾ, ਅਕਾਲ ਪੁਰਖ ਜੀ ਕਿਰਪਾ ਕਰੋ। ਸਤਿਗੁਰ ਮੇਲ ਸੁਖਦਾਤਾ ਰਾਮ, ਮੈਨੂੰ ਸੁੱਖਾਂ ਦੇ ਦਾਤੇ ਸਤਿਗੁਰੂ ਨਾਲ ਮੇਲ ਲਿਓ, ਗੁਰੂ ਮਿਲਾਪ ਬਖਸ਼ੋ। ਹਮ ਪੂਛੇ ਹੈ ਸਤਿਗੁਰ ਪਾਸ, ਮੈਂ ਪੁੱਛ ਸਕਾਂ ਸਤਿਗੁਰੂ ਦੇ ਕੋਲੋਂ ਹਰ ਬਾਤਾਂ ਰਾਮ, ਰੱਬ ਦੀਆਂ ਬਾਤਾਂ। ਇਹਨੂੰ ਇਸ ਤਰ੍ਹਾਂ ਵਿਚਾਰੀਏ ਵੀ ਪਹਿਲਾਂ ਤਾਂ ਗੁਰੂ ਪਾਤਸ਼ਾਹ ਜੀ ਦੇ ਮਿਲਾਪ ਲਈ ਅਕਾਲ ਪੁਰਖ ਨੂੰ ਆਖਿਆ ਵੀ ਤੂੰ ਕਿਰਪਾ ਕਰ, ਰਹਿਮਤ ਕਰ ਵੀ ਮੈਂ ਗੁਰੂ ਨਾਲ ਮਿਲ ਸਕਾਂ, ਮੇਰਾ ਮਿਲਾਪ ਗੁਰੂ ਨਾਲ ਬਣ ਜਾਏ। ਫਿਰ ਗੁਰੂ ਨਾਲ ਮਿਲਾਪ ਚਾਹੀਦਾ ਕਿਉਂ? ਕਹਿੰਦੇ ਮੈਂ ਉਹਦੇ ਨਾਲ ਮਿਲਾਪ ਇਸ ਕਰਕੇ ਚਾਹੁੰਦਾ ਵੀ ਮੈਂ ਤੇਰੀਆਂ ਬਾਤਾਂ ਪਾ ਸਕਾਂ, ਮੈਂ ਉਹਦੇ ਨਾਲ ਬਹਿ ਕੇ ਤੇਰੀਆਂ ਗੱਲਾਂ ਕਰ ਸਕਾਂ। ਇੱਕ ਬਚਨ ਬਾਣੀ ਦਾ ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲੇ ਹਾਰੀ ਗੁਰ ਆਪਣੇ ਗੁਰ ਕਾਓ ਬਲ ਜਾਈਆਂ। ਗੁਰੂ ਸਾਹਿਬ ਸਪਸ਼ਟ ਕਹਿ ਰਹੇ ਨੇ ਵੀ ਰੱਬ ਦੀਆਂ ਬਾਤਾਂ ਗੁਰੂ ਮਿੱਤਰ ਹੀ ਸੁਣਾਉਂਦਾ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ, ਗੁਰੂ ਰੂਪੀ ਮਿੱਤਰ ਜਾਂ ਗੁਰੂ ਮਿੱਤਰ ਸੁਣਾਈਆਂ, ਉਹਨੇ ਸੁਣਾਈਆਂ। ਇਸ ਲਈ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਗੁਰੂ ਕਉ ਬਲ ਜਾਈ ਆ, ਵਾਰ ਵਾਰ ਉਹਦੇ ਤੋਂ ਵਾਰਨੇ ਜਾਂਦਾ ਮੈਂ, ਕਿਉਂਕਿ ਉਹ ਮੈਨੂੰ ਰੱਬ ਦੇ ਘਰ ਦੀਆਂ ਬਾਤਾਂ ਸੁਣਾਉਂਦਾ, ਰੱਬ ਦੇ ਘਰ ਦਾ ਜਸ ਸੁਣਾਉਂਦਾ, ਰੱਬ ਦੇ ਘਰ ਦੀ ਵਡਿਆਈ ਸੁਣਾਉਂਦਾ। ਇਸ ਲਈ ਜਦੋਂ ਸਤਿਗੁਰੂ ਜੀ ਨੇ ਅਕਾਲ ਪੁਰਖ ਅੱਗੇ ਅਰਜ਼ੋਈ ਕੀਤੀ ਅਤੇ ਅਰਜ਼ੋਈ ਕਰਦਿਆਂ ਕਿਹਾ ਵੀ ਮਾਲਕ ਜੀ ਕਿਰਪਾ ਕਰ ਮੈਨੂੰ ਗੁਰੂ ਦਾ ਮਿਲਾਪ ਬਖਸ਼ੋ, ਮੇਰਾ ਮੇਲ ਗੁਰੂ ਨਾਲ ਬਣ ਆਵੇ, ਲਾਜ਼ਮੀ ਹੈ। ਅਕਸਰ ਆਪ ਜੀ ਅੱਗੇ ਇੱਕ ਜ਼ਿਕਰ ਕਰੀਦਾ, ਅਕਾਲ ਪੁਰਖ ਦੇ ਦੋ ਸਰੂਪ ਨੇ ਗੁਰਬਾਣੀ ਦੇ ਆਧਾਰ 'ਤੇ

ਸਾਡੀ ਨਿਰਗੁਣ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ। ਨਿਰਗੁਣ ਤੱਕ ਪਹੁੰਚ ਉਦੋਂ ਬਣੇਗੀ ਜਦੋਂ ਸਰਗੁਣ ਨਾਲ ਮਿਲ ਜਾਵਾਂਗੇ। ਜਿੰਨਾ ਚਿਰ ਸਰਗੁਣ ਨੂੰ ਨਹੀਂ ਮਿਲਦੇ ਉਨਾ ਚਿਰ ਨਿਰਗੁਣ ਨਾਲ ਮਿਲਾਪ ਨਹੀਂ ਹੈ। ਹੁਣ ਇਸ ਸ਼ਬਦ ਵਿੱਚ ਇਹ ਦੋਵੇਂ ਭਾਵ ਨੇ। ਪਹਿਲਾਂ ਨਿਰਗੁਣ ਅੱਗੇ ਅਰਜੋਈ ਕੀਤੀ ਹੈ ਵੀ ਮੈਨੂੰ ਸਰਗੁਣ ਨਾਲ ਮਿਲਾ। ਨਿਰਗੁਣ ਜਿਹੜਾ ਦਿਸਦਾ ਨਹੀਂ, ਸਰਗੁਣ ਜਿਹੜਾ ਦਿਸਦਾ ਹੈ। ਨਿਰਗੁਣ ਅੱਗੇ ਬੇਨਤੀ ਕੀਤੀ ਹੈ ਮੈਨੂੰ ਸਰਗੁਣ ਦਾ ਮਿਲਾਪ ਬਖਸ਼। ਸਰਗੁਣ ਸਰੂਪ ਗੁਰੂ, ਨਿਰਗੁਣ ਸਰੂਪ ਅਕਾਲ ਪੁਰਖ। ਇਸੇ ਕਰਕੇ ਮਾਲਕ ਨੇ ਬਾਣੀ 'ਚ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣਨ ਲਈ ਬਚਨ ਕੀਤੇ, ਇੱਕ ਕਰਕੇ ਜਾਣ। ਰੱਬ ਅਤੇ ਗੁਰੂ ਇੱਕੋ ਹੈ, ਵੱਖਰਾ ਨਹੀਂ। ਫਰਕ ਕੀ ਹੈ? ਗੁਰੂ ਸਰਗੁਣ ਸਰੂਪ ਹੈ ਅਤੇ ਅਕਾਲ ਪੁਰਖ ਨਿਰਗੁਣ ਸਰੂਪ ਹੈ। ਨਿਰਗੁਣ ਸਰੂਪ ਨਾਲ ਸਾਂਝ ਤਾਂ ਬਣੇਗੀ ਜੇ ਸਾਡੀ ਸਰਗੁਣ ਸਰੂਪ ਨਾਲ ਬਣਦੀ ਹੋਏਗੀ। ਅਤੇ ਜੇ ਸਰਗੁਣ ਸਰੂਪ ਨਾਲ ਹੀ ਮੇਲ ਹੈ ਨਹੀਂ, ਸਰਗੁਣ ਸਰੂਪ ਨਾਲ ਹੀ ਮਿਲਾਪ ਹੈ ਨਹੀਂ, ਨਿਰਗੁਣ ਨਾਲ ਸਾਡਾ ਮੇਲ ਕੋਈ ਨਹੀਂ, ਨਿਰਗੁਣ ਨਾਲ ਕੋਈ ਮਿਲਾਪ ਨਹੀਂ। ਇਸ ਲਈ ਪਹਿਲਾਂ ਨਿਰਗੁਣ ਸਰੂਪ ਅੱਗੇ ਅਰਜ਼ੋਈ ਕੀਤੀ, ਹਰ ਕਿਰਪਾ ਕਰ ਹੇ ਅਕਾਲ ਪੁਰਖ ਜੀਓ, ਕਿਰਪਾ ਕਰੋ ਹੇ ਅਕਾਲ ਪੁਰਖ ਜੀ, ਕਿਰਪਾ ਕਰੋ। ਕਿਰਪਾ ਕਰ ਮੰਗਦੇ ਹਾਂ ਕੀ ਆਖਿਆ? ਵੀ ਮੈਨੂੰ ਨਾ ਸਤਿਗੁਰ ਮੇਲ ਸੁੱਖ ਦਾਤਾ, ਮੈਨੂੰ ਗੁਰੂ ਮਿਲਾਪ ਬਖਸ਼ੋ। ਜਿਹੜਾ ਸੁੱਖਾਂ ਦਾ ਦਾਤਾ ਹੈ ਉਸ ਸੁੱਖਾਂ ਦੇ ਦਾਤੇ ਦਾ ਮੇਲ ਬਖਸ਼ੋ, ਮੈਂ ਉਹਦੇ ਕੋਲ ਬਹਿ ਕੇ ਫਿਰ ਤੇਰੀਆਂ ਬਾਤਾਂ ਪਾ ਸਕਾਂ। ਸਰਗੁਣ ਕੋਲ ਬੈਠਾਂਗੇ ਨਿਰਗੁਣ ਦੀਆਂ ਬਾਤਾਂ ਪੈਣਗੀਆਂ। ਗੁਰੂ ਕੋਲ ਜਦੋਂ ਵੀ ਬੈਠਾਂਗੇ, ਗੁਰੂ ਕੋਲ ਜਦੋਂ ਵੀ ਆਪਾਂ ਆਵਾਂਗੇ, ਗੁਰੂ ਕੋਲੋਂ ਕੀ ਮਿਲਦਾ ਹੈ? ਰੱਬ ਦੇ ਘਰ ਦੀ ਵਿਚਾਰ ਮਿਲਦੀ ਹੈ, ਰੱਬ ਦੇ ਘਰ ਦੀਆਂ ਬਾਤਾਂ ਮਿਲਦੀਆਂ। ਸਰਗੁਣ ਸਰੂਪ ਫਿਰ ਨਿਰਗੁਣ ਸਰੂਪ ਦੀ ਗੱਲ ਕਰਦਾ ਹੈ। ਫਿਰ ਇੱਥੇ ਬਹਿ ਕੇ ਅਸੀਂ ਇਉਂ ਕਹਿ ਲਓ, ਇੱਕ ਇੱਕ ਸ਼ਬਦ ਜਦੋਂ ਪੜ੍ਹਦੇ ਹਾਂ ਨਾ ਗੁਰੂ ਸਾਹਿਬ ਦਾ, ਸਤਿਗੁਰੂ ਦੀ ਪਾਵਨ ਬਾਣੀ ਦਾ, ਉਹ ਇੱਕ ਇੱਕ ਸ਼ਬਦ ਸਾਨੂੰ ਅਕਾਲ ਪੁਰਖ ਦੇ ਬਾਰੇ ਵਿੱਚ ਸੋਝੀ ਬਖਸ਼ਦਾ ਹੈ, ਨਿਰਗੁਣ ਸਰੂਪ ਬਾਰੇ ਗਿਆਨ ਬਖਸ਼ਦਾ ਹੈ। ਇੱਕ ਇੱਕ ਬਚਨ ਸਰਗੁਣ ਸਰੂਪ ਨੇ ਫਿਰ ਨਿਰਗੁਣ ਦੀਆਂ ਬਾਤਾਂ ਪਾਉਣੀਆਂ ਨੇ। ਸਰਗੁਣ ਕੋਲ ਬਹਿ ਕੇ ਸਤਸੰਗਤ, ਸਤਸੰਗਤ ਵਿੱਚ ਬੈਠ ਕੇ ਰੱਬ ਦੀਆਂ ਬਾਤਾਂ, ਰੱਬ ਦੀਆਂ ਬਾਤਾਂ ਪਾਉਂਦਿਆਂ ਫਿਰ ਅਕਾਲ ਪੁਰਖ ਨਾਲ ਮੇਲ ਬਣ ਜਾਂਦਾ, ਉਹਦੇ ਨਾਲ ਮਿਲਾਪ ਬਣ ਜਾਂਦਾ। ਪਰ ਇਹ ਸਾਰੀ ਕਲਾ, ਇਹ ਸਾਰੀ ਖੇਡ ਉਦੋਂ ਵਰਤਦੀ ਹੈ ਜਦੋਂ ਨਿਰਗੁਣ ਦਇਆ ਕਰਦਾ ਹੈ, ਦਇਆ ਕਰਕੇ ਤੇ ਸਾਨੂੰ ਸਰਗੁਣ ਦਾ ਮਿਲਾਪ ਬਖਸ਼ਦਾ ਹੈ। ਗੁਰੂ ਨਾਲ ਮਿਲਾਪ ਵੀ ਸਾਡਾ ਆਪਣਾ ਜ਼ੋਰ ਨਹੀਂ ਹੈ, ਆਪਣਾ ਜ਼ੋਰ ਨਹੀਂ ਵੀ ਮੈਂ ਅੱਖਾਂ ਉੱਠ ਜਿਵੇਂ ਮਰਜ਼ੀ ਆਵਾਂ ਅਤੇ ਮੈਂ ਗੁਰੂ ਨਾਲ ਮੇਰਾ ਮੇਲ ਬਣ ਜਾਏ, ਨਹੀਂ। ਗੁਰੂ ਨਾਲ ਮਿਲਾਪ ਵੀ ਉਹਦਾ ਤਰਸ ਚਾਹੀਦਾ। ਜਿੰਨਾ ਚਿਰ ਉਹਦਾ ਤਰਸ ਨਹੀਂ, ਉਨਾ ਚਿਰ ਮਿਲਾਪ ਕਿਵੇਂ ਹੋਏ, ਉਨਾ ਚਿਰ ਮੇਲ ਕਿਵੇਂ ਬਣੇ? ਉਹ ਆਪ ਨਾ ਬਖਸ਼ੇ ਉਹਦਾ ਮਿਲਾਪ ਅਸੀਂ ਕਦੇ ਵੀ ਨਹੀਂ ਹਾਸਲ ਕਰ ਸਕਦੇ। ਜੇ ਗੁਰੂ ਨਾ ਬਖਸ਼ੇ ਤੇ ਗੁਰੂ ਦਾ ਮਿਲਾਪ ਹਾਸਲ ਹੋ ਸਕਦਾ? ਅਕਾਲ ਪੁਰਖ ਨਾ ਬਖਸ਼ੇ ਤੇ ਕਿਵੇਂ ਗੁਰੂ ਦਾ ਮਿਲਾਪ ਹੋ ਜਾਏਗਾ? ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਵਿੱਚ ਕਈ ਸ਼ਖਸ ਐਸੇ ਮਿਲ ਜਾਣਗੇ ਜਿਨ੍ਹਾਂ ਨੇ ਬੜੀਆਂ ਆਸਾਂ ਅਤੇ ਉਮੀਦਾਂ ਲਾਈਆਂ, ਬਹੁਤ ਸਾਨੂੰ ਗੁਰੂ ਦਾ ਦਰਸ਼ਨ ਹੋਵੇ, ਗੁਰੂ ਦਾ ਮਿਲਾਪ ਹੋਵੇ, ਪਰ ਜਿੱਥੇ ਸਤਿਗੁਰੂ ਇਨਕਾਰੀ ਹੋ ਗਏ ਉੱਥੇ ਫਿਰ ਗੁਰੂ ਦਰਸ਼ਨ ਨਹੀਂ ਹੈ, ਉੱਥੇ ਗੁਰੂ ਦੀਦਾਰ ਨਹੀਂ ਹੈ। ਉਸੇ ਲੜੀ ਵਿੱਚ ਔਰੰਗਜ਼ੇਬ ਦਾ ਜ਼ਿਕਰ ਆਉਂਦਾ ਨਾ, ਉਸੇ ਲੜੀ ਦੇ ਵਿੱਚ ਬਾਬਾ ਰਾਮ ਰਾਏ ਜੀ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਵੀ ਮੁੜ ਜਾ, ਜਿੱਧਰੋਂ ਆਇਆ ਉੱਧਰ ਚਲਾ ਜਾ। ਇਹ ਉਹ ਸ਼ਖਸ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਇਨਕਾਰੀ ਹੋ ਗਏ ਵੀ ਨਹੀਂ ਸਾਡਾ ਦਰਸ਼ਨ ਨਹੀਂ। ਹੁਣ ਇਸੇ ਰੂਪ ਵਿੱਚ ਮਾਲਕ ਪਾਤਸ਼ਾਹ ਨੇ ਪਹਿਲੋਂ ਅਰਜ਼ੋਈ ਕਰਕੇ ਅਤੇ ਉਹਦੀ ਬਖਸ਼ਿਸ਼ ਮੰਗੀ ਵੀ ਮਾਲਕਾ ਤੂੰ ਬਖਸ਼ੇਗਾ ਤਾਂ ਮੈਨੂੰ ਮਿਲਾਪ ਤੇਰਾ ਹੋਣਾ, ਜੇ ਤੂੰ ਮੈਨੂੰ ਆਪਣਾ ਮੇਲ ਨਾ ਬਖਸ਼ੇ ਤਾਂ ਮੈਂ ਤੇਰੇ ਨਾਲ ਮਿਲਾਪ ਨਹੀਂ ਕਰ ਸਕਦਾ, ਮੇਰਾ ਮੇਲ ਤੇਰੇ ਨਾਲ ਨਹੀਂ ਬਣੇਗਾ, ਕਦਾ ਚਿੱਤ ਵੀ ਮਿਲਾਪ ਨਹੀਂ ਬਣ ਸਕਦਾ। ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ।

ਫਿਰ ਅਗਲੀਆਂ ਪੰਕਤੀਆਂ ਜੀ। ਸਤਿਗੁਰ ਪਾਸ ਹਰ ਬਾਤ ਪੁੱਛੈ, ਗੁਰੂ ਕੋਲ ਬੈਠ ਕੇ ਕੀ ਕਰਾਂ, ਹਰ ਬਾਤ ਪੁੱਛੈ। ਮੈਂ ਰੱਬ ਦੀਆਂ ਆਪ ਨਾ ਜਿਵੇਂ ਇੱਕ ਬਚਨ ਪੜ੍ਹਦੇ, ਸੰਤ ਮਿਲੈ ਕਿਛ ਸੁਣੀਆਂ, ਕਹੀ ਆ ਮਿਲੈ ਅਸੰਤ ਮਸਤ ਕਰ ਰਹੀ ਹੈ। ਜਦੋਂ ਕੋਈ ਰੱਬੀ ਪਿਆਰਾ ਮਿਲੇ ਤਾਂ ਉਹਦੇ ਨਾਲ ਬਹਿ ਕੇ ਅਕਸਰ ਰੱਬ ਦੀ ਵਿਚਾਰ ਕਰਨੀ ਚਾਹੀਦੀ ਹੈ, ਅਕਸਰ ਵਿਚਾਰ ਕਰਨੀ। ਰੱਬੀ ਪਿਆਰਿਆਂ ਕੋਲ ਬੈਠ ਕੇ ਜਦੋਂ ਰੱਬ ਦੀ ਵਿਚਾਰ ਕਰਾਂਗੇ, ਬਹੁਤ ਕੁਝ ਐਸਾ ਹੈ ਜੋ ਜੀਵਨ ਦੇ ਵਿੱਚ ਸਾਨੂੰ ਸਿੱਖਣ ਲਈ ਮਿਲਦਾ ਹੈ, ਬਹੁਤ ਕੁਝ ਐਸਾ ਹੈ। ਔਰ ਬਹੁਤ ਕੁਝ ਐਸਾ ਹੈ ਜੋ ਜੀਵਨ ਦੇ ਵਿੱਚ ਸਾਨੂੰ ਤਿਆਗਣ ਲਈ ਮਿਲਦਾ ਹੈ। ਉਪਦੇਸ਼ ਹੈ ਨਾ, ਉਪਦੇਸ਼ ਰਾਹੀਂ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ, ਤਿਆਗਣ ਨੂੰ ਵੀ ਬਹੁਤ ਕੁਝ ਮਿਲੇਗਾ। ਸੰਤ ਮਿਲੇ, ਪਰ ਦੂਜੇ ਪਾਸੇ ਨਾਲ ਇਹ ਕਿਹਾ ਮਿਲੇ ਅਸੰਤ, ਰੱਬ ਤੋਂ ਟੁੱਟਿਆ ਮਿਲ ਜਾਏ ਤਾਂ ਉੱਥੇ ਆਪਣੀ ਸਰੀਰ ਦੀ ਊਰਜਾ ਗਵਾਈ ਨਾ, ਉੱਥੇ ਚੁੱਪ ਕਰਦੀ ਬਸ। ਰੱਬ ਤੋਂ ਟੁੱਟੇ ਨੇ ਜਿਹੜੀ ਵੀ ਗੱਲ ਕਰਨੀ, ਉਹ ਰੱਬ ਤੋਂ ਟੁੱਟੀ ਹੋਈ ਕਰਨੀ ਹੈ। ਰੱਬ ਨਾਲ ਜੁੜਿਆ ਜਿਹੜੀ ਵੀ ਗੱਲ ਕਰੇਗਾ, ਉਹ ਰੱਬ ਨਾਲ ਜੁੜਨ ਦੀ ਕਰੇਗਾ। ਇਸ ਲਈ ਜਦੋਂ ਰੱਬੀ ਪਿਆਰਾ ਮਿਲੇ, ਉਦੋਂ ਆਪਣੇ ਮਨ ਦੇ ਜਿੰਨੇ ਵਲਵਲੇ ਨੇ ਗੁਰੂ ਸਾਹਿਬ ਕਹਿੰਦੇ ਉਹਨੂੰ ਪੁੱਛ ਲਿਆ ਕਰ। ਕਿਛ ਸੁਣੀਆਂ ਕਹੀ ਹੈ, ਕੁਝ ਸੁਣ, ਕੁਝ ਕਹਿ, ਕਹਿਣ ਰੂਪ ਵਿੱਚ ਹੁਣ ਸਵਾਲ ਹੀ ਹੋਣਗੇ ਬਸ। ਉੱਥੇ ਰੱਬੀ ਪਿਆਰੇ ਨੂੰ ਅਸੀਂ ਉਪਦੇਸ਼ ਥੋੜ੍ਹੀ ਦੇਣਾ, ਉਹਦੇ ਕੋਲੋਂ ਤਾਂ ਉਪਦੇਸ਼ ਲੈਣਾ, ਸਿੱਖਣਾ ਉਹਦੇ ਕੋਲੋਂ, ਤਾਂ ਉੱਥੇ ਸਵਾਲ ਹੋਣਗੇ। ਮਿਲੇ ਅਸੰਤ, ਰੱਬ ਤੋਂ ਟੁੱਟਿਆ ਮਿਲ ਜਾਏ, ਮਸਤ ਕਰ ਰਹੀ ਹੈ, ਜ਼ੁਬਾਨ ਬੰਦ ਕਰ ਲਾ, ਚੁੱਪ ਕਰ ਜਾ, ਬੋਲੀ ਨਾ। ਰੱਬੀ ਪਿਆਰਾ ਮਿਲ ਜਾਏ, ਮਾਲਕ ਕਹਿੰਦੇ ਸਵਾਲ ਪੁੱਛਿਆ ਕਰ, ਜਵਾਬ ਮਿਲੇ ਤੈਨੂੰ। ਕਿੰਨੇ ਮਨ ਦੇ ਵਲਵਲੇ ਨੇ ਜਿਹੜੇ ਸਾਡੇ ਕੋਲ ਜਵਾਬ ਹੈ ਨਹੀਂ, ਉਹਨਾਂ ਦਾ ਜਵਾਬ ਉਦੋਂ ਹੀ ਮਿਲੇਗਾ ਜਦੋਂ ਕੋਈ ਰੱਬੀ ਪਿਆਰਾ ਆਪਣੀ ਜ਼ਿੰਦਗੀ ਦਾ ਅਨੁਭਵ ਸਾਡੇ ਅੱਗੇ ਰੱਖੇਗਾ, ਉਹਦਾ ਜਵਾਬ ਮਿਲੇਗਾ। ਪਰ ਉਹ ਅਨੁਭਵ ਸਾਡੇ ਅੱਗੇ ਤਾਂ ਰੱਖੇਗਾ ਜੇ ਅਸੀਂ ਉਹਨੂੰ ਪੁੱਛਾਂਗੇ, ਜੇ ਅਸੀਂ ਪੁੱਛੀਏ ਹੀ ਨਾ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ ਨਾ ਜੀ, ਜਿਵੇਂ ਸਤਿਗੁਰੂ ਕਹਿ ਰਹੇ ਵੀ ਰੱਬ ਤੋਂ ਟੁੱਟਿਆ ਮਿਲ ਜਾਏ ਤੇ ਜ਼ੁਬਾਨ ਬੰਦ ਕਰ ਲਈ, ਤੇ ਜਿਹੜਾ ਹੈ ਹੀ ਰੱਬੀ ਪਿਆਰਾ, ਫਿਰ ਉਹ ਰੱਬ ਤੋਂ ਟੁੱਟੇ ਨਾਲ ਕਿਵੇਂ ਵਿਚਾਰ ਕਰੇਗਾ, ਉਹ ਨਹੀਂ ਨਾ ਵਿਚਾਰ ਕਰੇਗਾ। ਇਸ ਲਈ ਜਦੋਂ ਵੀ ਕੋਈ ਰੱਬੀ ਪਿਆਰਾ ਮਿਲੇ, ਉੱਥੇ ਆਪਣੇ ਆਪ ਨੂੰ ਬਿਲਕੁਲ ਇੱਕ ਅਣਜਾਣ ਰੂਪ ਦੇ ਵਿੱਚ ਅਕਾਲ ਦੇ ਉਸ ਰੱਬੀ ਪਿਆਰੇ ਦੇ ਅੱਗੇ ਰੱਖ ਲਿਆ ਕਰ, ਉਹਦੇ ਅੱਗੇ ਆਪਣੇ ਮਨ ਦੇ ਵਲਵਲੇ, ਮਨ ਦੇ ਸਵਾਲ ਅਤੇ ਸੰਸੇ ਰੱਖ, ਤਾਂ ਜੋ ਤੈਨੂੰ ਤੇਰੇ ਹਰ ਸੰਸੇ ਦਾ ਜਵਾਬ ਮਿਲੇ, ਹਰ ਸਵਾਲ ਦਾ ਜਵਾਬ। ਸਾਹਿਬ ਕਹਿੰਦੇ ਸਤਿਗੁਰ ਪਾਸ ਮੈਂ ਗੁਰੂ ਕੋਲ ਜਾ ਕੇ ਹਰ ਬਾਤ ਪੁੱਛੇ ਹੈ, ਮੈਂ ਬਾਤ ਪੁੱਛਾਂ ਉਹਦੇ ਕੋਲੋਂ, ਵਿਚਾਰ ਪੁੱਛਾਂ, ਅਤੇ ਵਿਚਾਰ ਪੁੱਛਦਿਆਂ ਜਿਨ ਨਾਮ ਪਦਾਰਥ ਪਾਇਆ, ਜਿਹਨੇ ਅਮੋਲਕ ਵਸਤੂ ਹਾਸਲ ਕੀਤੀ ਹੈ, ਨਾਮ ਰੂਪੀ ਪਦਾਰਥ ਜਿਹਨੇ ਪਾਇਆ ਹੈ, ਉਹਨੂੰ ਮੈਂ ਪੁੱਛਾਂ, ਫਿਰ ਪਾਏ ਲੱਗੇ ਹੈ ਨਿਤ ਕਰਹਿ ਬੇਨੰਤੀ। ਮੈਂ ਰੋਜ਼ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ, ਰੋਜ਼ ਉਹਦੇ ਅੱਗੇ ਬੇਨਤੀਆਂ ਕਰਦਾ ਹਾਂ, ਅਤੇ ਆਖਦਾ ਕੀ ਆ, ਸਤਿਗੁਰੂ ਜੀ ਮੈਨੂੰ ਮਾਰਗ ਦੱਸੋ, ਅਕਾਲ ਪੁਰਖ ਦੇ ਘਰ ਵੱਲ ਨੂੰ ਜਾਂਦਾ ਰਾਹ ਦੱਸੋ। ਫਿਰ ਸਤਿਗੁਰ ਪੰਥ ਬਤਾਇਆ ਰਾਹ, ਫਿਰ ਗੁਰੂ ਨੇ ਮੈਨੂੰ ਨਾ ਪੰਥ ਦੱਸਿਆ, ਰਾਹ ਦੱਸਿਆ। ਗੁਰੂ ਦਇਆਲੂ ਹੈ, ਪਰ ਜਿੱਥੇ ਗੁਰੂ ਦਇਆਲੂ ਹੈ ਉੱਥੇ ਗੁਰੂ ਸੂਝਵਾਨ ਹੈ, ਸਿਆਣਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਗੁਰੂ ਨਾਮ ਪਦਾਰਥ ਵੰਡਦਾ, ਕੋਈ ਸ਼ੱਕ ਨਹੀਂ। ਪਰ ਗੁਰੂ ਨਾਮ ਪਦਾਰਥ ਵੰਡਦਾ ਹੈ, ਨਾਮ ਪਦਾਰਥ ਸੁੱਟਦਾ ਨਹੀਂ ਹੈ। ਵੰਡਣ ਅਤੇ ਸੁੱਟਣ ਵਿੱਚ ਬਹੁਤ ਫਰਕ ਹੈ। ਜਦੋਂ ਵੰਡਣ ਦੀ ਗੱਲ ਆਉਂਦੀ ਹੈ, ਗੁਰੂ ਸਿਆਣਪ ਨਾਲ ਵੰਡਦਾ ਹੈ। ਕਿਹੜਾ ਭਾਂਡਾ ਇਸ ਵਸਤੂ ਦੇ ਯੋਗ ਹੈ ਅਤੇ ਕਿਹੜਾ ਨਹੀਂ, ਗੁਰੂ ਉਸ ਹਿਸਾਬ ਨਾਲ ਪਦਾਰਥ ਬਖਸ਼ਦਾ ਹੈ।
ਨਾਮ ਰੂਪੀ ਪਦਾਰਥ ਉੱਥੇ ਹੀ ਮਿਲੇਗਾ ਜਿੱਥੇ ਯੋਗਤਾ ਹੈ। ਜਿੱਥੇ ਯੋਗਤਾ ਨਹੀਂ ਉੱਥੇ ਨਾਮ ਰੂਪੀ ਪਦਾਰਥ ਨਹੀਂ। ਇਸ ਲਈ ਗੁਰੂ ਅੱਗੇ ਤਰਲੇ ਕਰੀ ਜਾਣੇ, ਗੁਰੂ ਅੱਗੇ ਤਰਲੇ ਕਰੀ ਜਾਣੇ ਬੜੀ ਚੰਗੀ ਗੱਲ ਹੈ, ਪਰ ਇਕੱਲੇ ਤਰਲੇ ਨਹੀਂ, ਤਰਲਿਆਂ ਦੇ ਨਾਲ ਨਾਲ ਆਪਣੇ ਆਪ ਨੂੰ ਸਵਾਰਨਾ ਵੀ ਪਏਗਾ। ਮੈਂ ਉਸ ਯੋਗ ਬਣ ਸਕਾਂ ਕਿ ਗੁਰੂ ਤਰੁੱਠ ਕੇ ਮੇਰੀ ਝੋਲੀ ਭਰੇ। ਇਕੱਲੀ ਰਸੋਈ ਨਹੀਂ, ਆਪਣਾ ਆਪਾਂ ਸਵਾਰਾਂ, ਆਪਣਾ ਆਪਾਂ ਘੜਾਂ ਵੀ, ਮੈਂ ਆਪਣੇ ਆਪੇ ਨੂੰ ਸਵਾਰਨ ਦਾ ਯਤਨ, ਜਿਵੇਂ ਜਿਵੇਂ ਮੈਂ ਗੁਰੂ ਅੱਗੇ ਬੇਨਤੀ ਕਰ ਰਿਹਾ ਤਿਵੇਂ ਤਿਵੇਂ ਮੈਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਵੀ ਕਰਾਂ। ਜਿਵੇਂ ਮੈਂ ਆਪਣਾ ਆਪਾ ਸਵਾਰਾਂਗਾ ਗੁਰੂ ਉਵੇਂ ਉਵੇਂ ਬਖਸ਼ਿਸ਼ ਕਰੇਗਾ, ਉਵੇਂ ਗੁਰੂ ਰਹਿਮਤ ਕਰੇਗਾ ਨਾ ਜੀ, ਜਿਵੇਂ ਆਪਣਾ ਆਪਾਂ ਸਵਾਰਾਂਗੇ। ਜੇ ਹੁਣ ਆਪਾਂ ਕਹੀਏ ਵੀ ਮੈਂ ਤੇ ਉਸੇ ਲੀਹ ਤੇ ਚੱਲੂੰ ਜਿਹੜੀ ਤੇ ਤੁਰਦਾ ਆਉਂਦਾ ਆ, ਸਤਿਗੁਰੂ ਤੂੰ ਆਪ ਵੇਖ ਲਾ ਵੀ ਪਦਾਰਥ ਬਖਸ਼ਣਾ ਕਿ ਨਹੀਂ ਬਖਸ਼ਣਾ, ਫਿਰ ਤੇ ਗੁਰੂ ਨੇ ਸੱਖਣਿਆ ਰੱਖਣਾ ਹੀ ਹੈ। ਜਿਵੇਂ ਜੀ ਮਾਲਕ ਨੇ ਸਪਸ਼ਟ ਸ਼ਬਦ ਵਰਤੇ ਵੀ ਜੇ ਸਿੱਖੀ ਲੈਣੀ ਹੈ ਤੇ ਪਹਿਲੀ ਸਿੱਖੀ ਛੱਡਣੀ ਪਏਗੀ। ਪਹਿਲੀ ਸਿੱਖੀ ਤੋਂ ਭਾਵ ਵੀ ਜੇ ਗੁਰੂ ਉਪਦੇਸ਼ ਲੈਣਾ ਤੇ ਬਾਕੀ ਸਾਰੀ ਮਤ ਤਿਆਗਣੀ ਪਏਗੀ। ਹੁਣ ਮੈਂ ਆਖਾਂ ਵੀ ਸਤਿਗੁਰੂ ਉਪਦੇਸ਼ ਵੀ ਦੇਵੋ, ਮੈਂ ਆਪਣੀ ਮਤ ਵੀ ਕੋਈ ਨਹੀਂ ਛੱਡਣੀ, ਫਿਰ ਉਪਦੇਸ਼ ਕਿੱਥੋਂ ਵਸੇਗਾ ਜੀ? ਗੁਰੂ ਉਪਦੇਸ਼ ਤੇ ਜੀਵਨ ਵਿੱਚ ਤਾਂ ਵੱਸਦਾ ਜੇ ਅਸੀਂ ਆਪਣੀ ਮਤ ਦਾ ਪਹਿਲਾਂ ਤਿਆਗ ਕਰਦੇ ਹਾਂ, ਆਪਣੀ ਮਤ ਛੱਡਣੀ ਪਏਗੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਈ ਮੰਝ ਧੰਨ ਗੁਰੂ ਕਲਗੀਧਰ ਸਾਹਿਬ ਦੇ ਜੀਵਨ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਜਦੋਂ ਸਮਾਂ ਬੜਾ ਨਾਜ਼ੁਕ ਕਾਲ ਪੈ ਗਿਆ ਅਤੇ ਅਨਾਜ ਬਹੁਤ ਮਹਿੰਗਾ ਹੋ ਗਿਆ, ਮਲਕ ਪਾਤਸ਼ਾਹ ਦੇ ਦਰ 'ਤੇ ਇੱਕ ਸ਼ਾਹੂਕਾਰ ਆਇਆ, ਉਹਨੇ ਆ ਕੇ ਗੁਰੂ ਸਾਹਿਬ ਅੱਗੇ, ਹੁਣ ਉਹ ਵਪਾਰੀ ਸੀ, ਉਹਨੇ ਬੜੀ ਬਹੁਤ ਸਾਰਾ ਨਾ ਰਸਦਾਂ ਗੁਰੂ ਸਾਹਿਬ ਅੱਗੇ ਰੱਖੀਆਂ ਅਤੇ ਮਾਲਕ ਨੇ ਇਨਕਾਰ ਕਰਤਾ, ਕਹਿੰਦੇ ਨਹੀਂ ਭਾਈ ਇਹ ਰਸਦਾਂ ਅਸੀਂ ਤੇਰੇ ਤੋਂ ਲੈਣੀਆਂ ਨਹੀਂ, ਕਿਉਂਕਿ ਤੂੰ ਸਾਡੇ ਘਰ ਦਾ ਸੇਵਕ ਨਹੀਂ ਹੈ, ਸਿੱਖ ਨਹੀਂ ਹੈ। ਤੂੰ ਜਿਹਦੇ ਘਰ ਦਾ ਸੇਵਕ ਹੈ ਉਸੇ ਦਰ 'ਤੇ ਜਾ, ਉਸੇ ਘਰ ਵਿੱਚ ਜਾ। ਮਾਲਕ ਨੇ ਇਨਕਾਰ ਕਰਤਾ। ਹੁਣ ਅਸੀਂ ਆਖੀਏ ਵੀ ਮੈਂ ਆਪਣੀ ਮਤ ਲੈ ਕੇ ਅਤੇ ਗੁਰੂ ਕੋਲੋਂ ਉਪਦੇਸ਼ ਵੀ ਲੈ ਲਵਾਂ, ਆਪਣੀ ਮਤ ਵੀ ਰੱਖੀ, ਗੁਰੂ ਸਾਹਿਬ ਕਿਵੇਂ ਬਖਸ਼ ਦੇਣਗੇ? ਗੁਰੂ ਕੋਲੋਂ ਮਤ ਲੈਣੀ ਹੈ ਫਿਰ ਆਪਣੀ ਮਤ, ਜਿਹੜੀਆਂ ਪਹਿਲਾਂ ਅਸੀਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਆਪਣੇ ਜੀਵਨ 'ਚ ਧਾਰਨ ਕਰੀ ਫਿਰਦੇ ਹਾਂ, ਉਹ ਤਾਂ ਛੱਡਣੀਆਂ ਹੀ ਪੈਣਗੀਆਂ ਨਾ। ਫਿਰ ਕਿਤੇ ਜਾ ਕੇ ਅਸੀਂ ਗੁਰੂ ਦੀ ਸਿੱਖੀ ਨੂੰ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਾਂਗੇ। ਇਸ ਲਈ ਮਾਲਕ ਕਹਿੰਦੇ ਮੈਂ ਰੋਜ਼ ਪਾਏ ਲੱਗਾ ਹੈ ਨਿਤ ਕਰਹਿ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ, ਫਿਰ ਮੈਨੂੰ ਮੇਰੇ ਗੁਰੂ ਨੇ ਪੰਥ ਦੱਸਿਆ, ਰਾਹ ਦੱਸਿਆ। ਜਦੋਂ ਮੈਂ ਗੁਰੂ ਅੱਗੇ ਬੇਨਤੀਆਂ ਕੀਤੀਆਂ, ਤਰਲੇ ਕੀਤੇ ਨਾ, ਫਿਰ ਗੁਰੂ ਨੇ ਮੈਨੂੰ ਰਸਤਾ ਦੱਸਿਆ, ਆਪਣਾ ਆਪਾ ਸਵਾਰਿਆ ਮੈਂ, ਕਿਉਂਕਿ ਗੁਰੂ ਨੇ ਮੇਰੀ ਯੋਗਤਾ ਵੇਖੀ, ਮੈਂ ਇਸ ਯੋਗ ਹਾਂ। ਉਹੀ ਪਾਵਨ ਬਚਨ ਜਿਹੜੇ ਆਪਾਂ ਅਕਸਰ ਹੁਕਮ ਰੂਪ ਵਿੱਚ ਸਰਵਣ ਕਰਦੇ ਹਾਂ, ਭਾਂਡਾ ਧੋਏ ਬੈਸ ਧੂਪ ਦੇਵੋ ਤਾਉ ਦੂਧ ਹੈ ਕਹੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕੰਮ, ਏਮਾਨੀਟੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਥੀਆ ਇਨ ਬਿਦ ਅੰਮ੍ਰਿਤ ਪਾਵੋ, ਫਿਰ ਮਿਲੇਗਾ। ਜਿਵੇਂ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰਦੁਆਰਾ ਹੋਏ ਸੋਝੀ ਪਾਈ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਉਹ ਆਪ ਬਖਸ਼ਦਾ। ਹੁਣ ਹੱਛਾ ਤੇ ਉਹ ਹੀ ਹੈ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਕਿਵੇਂ ਸਾਫ਼ ਹੋ ਜੇ? ਮਾਲਕ ਕਹਿੰਦੇ ਹੱਛਾ ਉਹ ਹੈ ਜਿਹੜਾ ਉਹਨੂੰ ਪਾ ਜਾਏ, ਉਹਨੂੰ ਪਾਉਣ ਤੋਂ ਬਿਨਾਂ ਜਿੰਨਾ ਮਰਜ਼ੀ ਮੈਲਾ ਭਾਂਡਾ ਹੋਵੇ ਧੋਤਾ ਹੱਛਾ ਨਾ ਹੋਏ ਉਹਨੇ ਸਾਫ਼ ਨਹੀਂ ਹੋਣਾ, ਉਹਨੂੰ ਪਾ, ਉਹਨੂੰ ਚੰਗਾ ਲੱਗੇ, ਕਿਉਂਕਿ ਜੇ ਹੱਛਾ ਹੋਏਗਾ ਸਾਫ਼ ਹੋਏਗਾ ਤਾਂ ਉਹ ਦੁੱਧ ਹੈ ਕੋ ਜਾਵੋ ਨਾ, ਫੇਰ ਹੀ ਦੁੱਧ ਵਾਸਤੇ ਜਾਏਗਾ। ਮੈਂ ਗੁਰੂ ਕੋਲੋਂ ਨਾਮ ਦਾ ਧਨ ਲੈਣਾ, ਮਨ ਮੈਂ ਮੇਲਾ ਚੁੱਕੀ ਫਿਰਾਂ, ਮਨ ਦੇ ਵਿੱਚ ਨਾਮ ਧਨ ਪੈਣਾ, ਨਾਮ ਰੂਪੀ ਦੁੱਧ ਕਹਿ ਲਓ, ਨਾਮ ਰੂਪੀ ਅੰਮ੍ਰਿਤ ਕਹਿ ਲਓ,
ਉਹ ਮਨ ਰੂਪੀ ਭਾਂਡੇ 'ਚ ਪੈਣਾ, ਅਤੇ ਮਨ ਰੂਪੀ ਭਾਂਡਾ ਤਾਂ ਪਹਿਲਾਂ ਹੀ ਮੈਲਾ ਚੁੱਕੀ ਫਿਰਦਾ ਮੈਂ, ਉਹਦੇ ਵਿੱਚ ਤਾਂ ਗੰਦਗੀ ਬੜੀ ਹੈ। ਹੁਣ ਇਹ ਤਾਂ ਹੈ ਨਹੀਂ ਵੀ ਗੁਰੂ ਆਖੇਗਾ ਵੀ ਚੱਲ ਕੋਈ ਨਹੀਂ ਗੰਦਗੀ ਲਈ ਫਿਰਦਾ ਆ ਜਾ ਮੈਂ ਤੈਨੂੰ ਭਾਈ ਨਾਮ ਰੂਪੀ ਅੰਮ੍ਰਿਤ ਦੇ ਦਿੰਦਾ। ਗੁਰੂ ਮੈਂ ਪਹਿਲਾਂ ਜ਼ਿਕਰ ਕੀਤਾ ਜੀ ਆਪ ਜਗ ਗੁਰੂ ਦਿਆਲੂ ਹੈ, ਪਰ ਦਿਆਲੂ ਹੋਣ ਦੇ ਨਾਲ ਨਾਲ ਗੁਰੂ ਸੂਝਵਾਨ ਅਤੇ ਸਿਆਣਾ, ਦੂਰ ਅੰਦੇਸੀ ਹੈ ਗੁਰੂ ਕੋਲ। ਔਰ ਉਹ ਦੂਰ ਅੰਦੇਸੀ ਇਹ ਕਹਿੰਦੀ ਹੈ ਨਾਮ ਰੂਪੀ ਅੰਮ੍ਰਿਤ ਮੈਲੇ ਭਾਂਡੇ ਵਿੱਚ ਪਾਵਾਂਗੇ, ਮੈਲੇ ਬਰਤਨ ਵਿੱਚ ਪਾਵਾਂਗੇ, ਨਾਮ ਰੂਪੀ ਅੰਮ੍ਰਿਤ ਦੀ ਸੰਭਾਲ ਨਹੀਂ ਹੋਏਗੀ, ਉਸ ਮੈਲੇ ਭਾਂਡੇ ਨੇ ਫਿਰ ਗੰਦਗੀ ਵਿੱਚ ਹੀ ਬਹਿਣਾ, ਫਿਰ ਗੰਦਗੀ ਵਿੱਚ ਬਹਿਣਾ। ਜਿਵੇਂ ਇੱਕ ਬਚਨ ਆਪਾਂ ਗੁਰੂ ਸਾਹਿਬ ਦਾ ਹੋਰ ਸਾਂਝਾ ਕਰੀਏ। ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਹੋਇਆਂ ਇਹ ਬਚਨ ਆਖੇ, ਬਗਲਾ ਕਾਗ ਨਾ ਰਹੀ ਉਥੈ ਜੇ ਹੋਵੇ ਅਤ ਸਿਆਣਾ। ਕਾਂ ਤੇ ਬਗਲੇ ਨੂੰ ਜਿੰਨਾ ਮਰਜ਼ੀ ਫੜ ਫੜ ਕੇ ਮਾਨ ਸਰੋਵਰ ਦੇ ਕੰਢੇ 'ਤੇ ਰੱਖ ਲਓ, ਉਹ ਨਹੀਂ ਜੇ ਰਹਿੰਦੇ, ਉਹਨਾਂ ਨਹੀਂ ਰਹਿਣਾ ਜੇ ਉਹ ਅਤੀ ਸਿਆਣੇ ਹੋਣਗੇ। ਹੁਣ ਆਪਾਂ ਕਹੀਏ ਜੀ ਅਸੀਂ ਪਿੰਜਰੇ 'ਚ ਪਾ ਕੇ ਰੱਖ ਲਾਂਗੇ, ਅਸੀਂ ਉਹਨਾਂ ਨੂੰ ਜ਼ਬਰਦਸਤੀ ਉੱਥੇ ਮੋਤੀ ਮੁਕਤਾਹਲ ਦੇਵਾਂਗੇ, ਉਹਨਾਂ ਨੇ ਨਹੀਂ ਖਾਣੇ। ਮਨ ਰੂਪੀ ਭਾਂਡਾ ਮੈਲਾ ਹੋਏਗਾ, ਮਨ ਰੂਪੀ ਭਾਂਡਾ ਮੈਲਾ ਹੋਣ ਦੇ ਉੱਤੇ ਦਸ਼ਾ ਉਸ ਕਾਂ ਤੇ ਬਗਲੇ ਵਰਗੀ ਹੈ, ਜਿੰਨੇ ਮਰਜ਼ੀ ਅਮੋਲਕ ਰਤਨ ਰੱਖੀ ਚੱਲੋ ਇਹਨਾਂ ਨੇ ਨਹੀਂ ਖਾਣੇ। ਗੁਰੂ ਸਿਆਣਾ, ਉਹ ਰੱਖਦਾ ਹੀ ਨਹੀਂ, ਗੁਰੂ ਬਖਸ਼ਦਾ ਹੀ ਨਹੀਂ। ਜਿੰਨਾ ਚਿਰ ਮਨ ਮੈਲਾ ਗੁਰੂ ਕਿਵੇਂ ਬਖਸ਼ੇਗਾ। ਪਹਿਲਾਂ ਆਪਣੇ ਮਨ ਦੀ ਘਾੜਤ ਇੱਦਾਂ ਦੀ ਬਣਾਈਏ ਕਿ ਮੇਰੇ ਮਨ ਰੂਪੀ ਬਰਤਨ ਨੂੰ ਮੇਰਾ ਮਨ ਰੂਪੀ ਬਰਤਨ ਗੁਰੂ ਨੂੰ ਭਾ ਜਾਏ, ਗੁਰੂ ਨੂੰ ਚੰਗਾ ਲੱਗ ਜਾਏ, ਗੁਰੂ ਇਹਦੇ 'ਚ ਨਾਮ ਰੂਪੀ ਅੰਮ੍ਰਿਤ ਪਾਵੇ, ਫਿਰ ਹੀ ਬਖਸ਼ੇ ਜਾਵਾਂਗੇ ਨਾ ਜੀ। ਇਸ ਲਈ ਮਾਲਕ ਕਹਿੰਦੇ ਭਾਈ ਖਿਆਲ ਰੱਖ, ਹੱਛਾ ਉਹ ਜਿਹੜਾ ਉਹਨੂੰ ਪਾਵੇ, ਜਿਹੜਾ ਉਹਨੂੰ ਨਾ ਪਾਵੇ ਉਹ ਹੱਛਾ ਕਿਵੇਂ ਹੋਵੇ। ਆਤਮਲੀਨ ਫਿਰ ਧੋਤਾ ਹੱਛਾ ਨਾ ਹੋਏ ਸੀ, ਹੁਣ ਹੱਛਾ ਕਰੀਏ ਕਿਵੇਂ। ਫਿਰ ਮਾਲਕ ਗੁਰਦੁਆਰਾ ਹੋਏ ਸੋਝੀ ਪਾਈ ਸੀ, ਕਹਿੰਦੇ ਗੁਰੂ ਦਰ 'ਤੇ ਜਾ ਸੋਝੀ ਮਿਲੇਗੀ। ਗੁਰਦੁਆਰਾ ਹੋਏ ਸੋਝੀ ਪਾਏ ਸੀ, ਫਿਰ ਏਤ ਦੁਆਰਾ ਧੋਏ ਇੱਥੇ ਧੋ, ਹੱਛਾ ਹੋਏ ਸੀ ਸਾਫ਼ ਹੋਏਗਾ, ਫਿਰ ਸਾਫ਼ ਹੋਏਗਾ। ਫਿਰ ਮਾਲਕ ਕਹਿੰਦੇ ਮੈਲੇ ਹੱਛੇ ਕਾ ਵਿਚਾਰ, ਮੈਲੇ ਅਤੇ ਹੱਛੇ ਦੀ ਜਿਹੜੀ ਵਿੱਚ ਆਪ ਵਰਤਾ ਉਹ ਆਪੇ ਵਰਤਾ ਰਿਹਾ ਏ। ਕਈਆਂ ਨੂੰ ਹੱਛਿਆਂ ਕਰ ਰਿਹਾ, ਕਈ ਮੈਲੇ ਨੇ, ਕਈ ਹੱਛੇ ਹੁੰਦਿਆਂ ਹੁੰਦਿਆਂ ਫਿਰ ਮੈਲੇ ਬਣ ਜਾਂਦੇ, ਉਹ ਉਹਦੀ ਖੇਡ ਹੈ, ਉਹਦੀ ਕਲਾ ਹੈ, ਉਹ ਆਪ ਵਰਤਾਉਂਦਾ। ਸਤਿਗੁਰੂ ਕਹਿੰਦੇ ਭਾਈ ਗੁਰੂ ਅੱਗੇ ਮੈਂ ਬੇਨਤੀਆਂ ਕੀਤੀਆਂ, ਗੁਰੂ ਅੱਗੇ ਅਰਜੋਈਆਂ ਕੀਤੀਆਂ, ਗੁਰੂ ਦੇ ਅੱਗੇ ਤਰਲੇ ਕੀਤੇ, ਉਹਦੇ ਚਰਨਾਂ 'ਚ ਵਾਰ ਵਾਰ ਨਮਸਕਾਰਾਂ ਕੀਤੀਆਂ, ਮਾਲਕ ਜੀ ਤਰਸ ਕਰੋ, ਸਤਿਗੁਰੂ ਜੀ ਬਖਸ਼ ਲਵੋ। ਜਦੋਂ ਮਾਲਕ ਅੱਗੇ ਵਾਰ ਵਾਰ ਅਰਜੋਈਆਂ ਕੀਤੀਆਂ, ਪਾਏ ਲੱਗੈ ਨਿਤ ਕਰਹਿ ਬੇਨੰਤੀ, ਗੁਰੂ ਤਰੁੱਠ ਪਏ, ਗੁਰ ਸਤਿਗੁਰ ਪੰਥ ਬਤਾਇਆ, ਗੁਰੂ ਨੇ ਰਸਤਾ ਦੱਸ ਦਿੱਤਾ, ਰਾਹ ਦੱਸਤਾ, ਰੱਬ ਦੇ ਘਰ ਵੱਲ ਨੂੰ ਜਾਂਦਾ। ਕਿਹੜੇ ਰਾਹ 'ਤੇ ਤੁਰੇਗਾ ਅਤੇ ਤੈਨੂੰ ਰੱਬ ਮਿਲੇਗਾ, ਕਿਹੜੇ ਮਾਰਗ 'ਤੇ ਚੱਲੇਗਾ ਅਤੇ ਤੈਨੂੰ ਮਿਲਾਪ। ਗੁਰੂ ਨੇ ਤਰਸ ਕੀਤਾ, ਤਰਸ ਕਰਕੇ ਮਾਲਕ ਨੇ ਉਹ ਮਾਰਗ ਮੈਨੂੰ ਦੱਸਿਆ।

ਫਿਰ ਜੀ ਅਗਲੀਆਂ ਪੰਕਤੀਆਂ ਵਿੱਚ ਮਾਲਕ ਨੇ ਜ਼ਿਕਰ ਪਹਿਲੇ ਪਦੇ ਦੀ ਸੰਪੂਰਨਤਾ ਕੀਤੀ। ਸੰਪੂਰਨਤਾ ਕਰਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ, ਸੋਈ ਭਗਤ ਦੁੱਖ ਸੁੱਖ ਸਮਤ ਕਰ ਜਾਣਾ, ਉਹੀ ਭਗਤ ਫਿਰ ਦੁੱਖ ਅਤੇ ਸੁੱਖ ਸਮਤ ਬਰਾਬਰ ਕਰ ਜਾਣਾ ਜਾਣਦਾ ਹੈ। ਹਰ ਹਰ ਨਾਮ ਹਰ ਰਾਤਾ, ਜਿਹੜਾ ਰੱਬ ਦੇ ਨਾਮ ਵਿੱਚ ਰੱਤਿਆ ਗਿਆ ਉਹਦੇ ਲਈ ਦੁੱਖ ਸੁੱਖ ਸਮ ਹੋ ਗਏ ਨਾ। ਦੁੱਖ ਸੁੱਖ ਸਮ ਕਦੇ ਨਹੀਂ। ਜੇ ਆਪਾਂ ਕਹੀਏ ਦੁੱਖ ਅਤੇ ਸੁੱਖ ਇੱਕੋ ਜਿਹੇ ਨੇ, ਹੋ ਸਕਦੇ ਨੇ ਜੀ? ਸਿਰਫ ਵਿਚਾਰ ਬਦਲਦੀ ਹੈ, ਸਿਰਫ ਵਿਚਾਰ ਬਦਲਦੀ ਹੈ। ਦੁੱਖ ਅਤੇ ਸੁੱਖ ਇੱਕੋ ਜਿਹੇ ਨਹੀਂ ਹੁੰਦੇ, ਮੰਨਣ ਵਾਲੇ ਦੀ ਵਿਚਾਰ ਬਦਲਦੀ ਹੈ। ਜੇ ਦੁੱਖ ਦੀ ਗੱਲ ਕਰੀਏ, ਦੁੱਖ ਵਿੱਚ ਬੰਦਾ ਤਕਲੀਫ ਅੰਦਰ ਹੈ, ਸੁੱਖ ਦੀ ਗੱਲ ਕਰੀਏ ਬੰਦਾ ਖੁਸ਼ੀ ਵਿੱਚ ਹੈ ਨਾ। ਹੁਣ ਇਹ ਦੋਵੇਂ ਚੀਜ਼ਾਂ ਬਰਾਬਰ ਕਿਵੇਂ ਹੋ ਜਾਣਗੀਆਂ? ਬਰਾਬਰ ਨਹੀਂ। ਸਿਰਫ ਜਿਹਦੇ ਉੱਤੇ ਇਹ ਬੀਤ ਰਹੇ ਨੇ ਉਹਦੀ ਵਿਚਾਰ ਬਦਲਦੀ ਹੈ, ਉਹਦੀ ਵਿਚਾਰ ਬਦਲਦੀ। ਹੁਣ ਉਹਦੀ ਵਿਚਾਰ ਵਿੱਚ ਬਦਲਾਵ ਕੀ ਆਉਂਦਾ? ਪਹਿਲਾਂ ਲੱਗਦਾ ਵੀ ਸੁੱਖ ਸਾਡੇ ਆਪਣੇ ਯਤਨ ਨੇ ਅਤੇ ਦੁੱਖ ਰੱਬ ਦੇ ਕਰਕੇ ਸਾਨੂੰ ਮਿਲੇ, ਰੱਬ ਨੇ ਦੁੱਖ ਦਿੱਤਾ ਸਾਨੂੰ। ਜਿਹੜੀ ਵਿਚਾਰ ਵਿੱਚ ਬਦਲਾਅ ਆਉਂਦੀ ਹੈ ਉਹ ਇਹ, ਮਾਲਕਾ ਸੁੱਖ ਵੀ ਤੇਰੀ ਰਜ਼ਾ ਅਤੇ ਦੁੱਖ ਵੀ ਤੇਰੀ ਰਜ਼ਾ। ਜਦੋਂ ਰਜ਼ਾ ਵਿੱਚ ਰਹਿਣਾ ਆ ਜਾਏਗਾ ਫਿਰ ਦੁੱਖ ਅਤੇ ਸੁੱਖ ਬਰਾਬਰ ਨੇ। ਮਾਲਕਾ ਰਹਿਣਾ ਤਾਂ ਤੇਰੀ ਨਜ਼ਰ ਰਜ਼ਾ ਵਿੱਚ ਹੀ ਹੈ ਨਾ, ਤੂੰ ਦੁੱਖ 'ਚ ਰੱਖ ਲਾ ਸੁੱਖ 'ਚ ਰੱਖ ਲਾ, ਮੇਰਾ ਫਰਜ਼ ਤੇਰੀ ਰਜ਼ਾ 'ਚ ਰਹਿਣਾ, ਇੱਕੋ ਜਿਹੇ ਬਣ ਜਾਂਦੇ ਨੇ। ਅਤੇ ਜੇ ਆਪਾਂ ਦੁੱਖ ਵੇਲੇ ਰੋਣ ਅਤੇ ਕੁਰਲਾਉਣ ਲੱਗ ਜਾਈਏ, ਸੁੱਖ ਵੇਲੇ ਧਰਤੀ 'ਤੇ ਪੈਰ ਨਾ ਲੱਗਣ, ਫਿਰ ਕਦੇ ਵੀ ਸਮਤਾ ਨਹੀਂ। ਸਮਤਾ ਤਾਂ ਉਦੋਂ ਹੀ ਹੈ ਜਦੋਂ ਉਹਦੀ ਰਜ਼ਾ ਵਿੱਚ ਰਹਿਣਾ ਆ ਜਾਏਗਾ। ਹੁਣ ਗੁਰੂ ਸਾਹਿਬ ਨੇ ਕਿਹਾ ਨਾ, ਕਹਿੰਦੇ ਜਿਹੜਾ ਰੱਬ ਦੇ ਨਾਲ ਪਰਮੇਸ਼ਵਰ ਦੇ ਨਾਮ ਵਿੱਚ ਰੱਤਿਆ ਗਿਆ, ਹੁਣ ਨਾਮ ਵਿੱਚ ਰੱਤੇ ਜਾਣਾ, ਉਹਦੇ ਹੁਕਮ ਵਿੱਚ ਰਹਿਣਾ ਸਿੱਖ ਲੈਣਾ, ਉਹਦੀ ਰਜ਼ਾ 'ਚ ਰਹਿਣਾ ਸਿੱਖ ਲੈਣਾ, ਜਿਹਨੂੰ ਉਹਦੀ ਰਜ਼ਾ 'ਚ ਰਹਿਣਾ ਆ ਗਿਆ, ਦੁੱਖ ਸੁੱਖ ਸਮਤ ਕਰ ਜਾਣੇ, ਮਾਲਕ ਕਹਿੰਦੇ ਬਰਾਬਰ ਕਰਕੇ ਜਾਣਦਾ। ਸੋਈ ਭਗਤ ਉਹ ਭਗਤ ਹੈ ਦੁੱਖ ਸੁੱਖ ਸਮਤ ਕਰ ਜਾਣਾ, ਦੁੱਖ ਅਤੇ ਸੁੱਖ ਬਰਾਬਰ ਕਰਕੇ ਜਾਣਦਾ। ਪਰ ਜਾਣਦਾ ਕੌਣ ਹੈ? ਹਰ ਹਰ ਨਾਮ ਹਰ ਰਾਤਾ, ਜਿਹੜਾ ਰੱਬ ਦੇ ਨਾਮ ਵਿੱਚ ਰੱਤਿਆ ਗਿਆ, ਲੀਨ ਹੋ ਗਿਆ ਜਿਹੜਾ, ਉਹਨੇ ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁੱਖ ਦਾਤਾ, ਮਾਲਕਾ ਕਿਰਪਾ ਕਰ ਮੈਨੂੰ ਗੁਰੂ ਸੁੱਖਾਂ ਦੇ ਦਾਤੇ ਨਾਲ ਮੇਰਾ ਮਿਲਾਪ ਬਖਸ਼।

ਜਦੋਂ ਉਚਾਰਨ ਕਰਨਾ ਜੀ ਇਸ ਪਾਵਨ ਪਦੇ ਦਾ, ਫਿਰ ਵਿਸ਼ਰਾਮ। ਸੁਣ ਗੁਰਮੁਖ, ਸੁਣ ਗੁਰਮੁਖ ਨਾਮ, ਨਾਮ ਸੁਣ। ਇਹਦੇ ਨਾਲ ਹੋਏਗਾ ਕੀ? ਸਭ ਬਿਨਸੇ ਹਉ ਮੈਂ ਪਾਪਾ। ਨਾਮ ਸਭ ਬਿਨਸੇ ਨਹੀਂ, ਨਾਮ ਸੁਣਨਾ, ਨਾਮ ਸੁਣਨ ਨਾਲ ਪਾਪ ਬਿਨਸਣਗੇ। ਸੁਣ ਗੁਰਮੁਖ, ਸੁਣ ਗੁਰਮੁਖ ਨਾਮ, ਸਭ ਬਿਨਸੇ ਹਉ ਮੈਂ ਪਾਪਾ ਰਾਮ। ਭਾਈ ਜਦੋਂ ਅਸੀਂ ਨਾਮ ਨਾਲ ਸਾਂਝ ਪਾਉਂਦੇ ਹਾਂ, ਨਾਮ ਨਾਲ ਸਾਂਝ ਪਾਉਂਦੇ ਹਾਂ, ਫਿਰ ਸਾਡੇ ਜੀਵਨ ਵਿੱਚੋਂ ਪਾਪ ਬਿਣਸ ਜਾਂਦੇ ਨੇ, ਸਾਡੇ ਕਰਮਾਂ ਤੋਂ ਛੁਟਕਾਰਾ ਹੋ ਜਾਂਦਾ। ਕੀ ਕਰਿਆ ਕਰ? ਕਹਿੰਦੇ ਜਪ ਹਰ ਹਰ, ਜਪ ਹਰ ਹਰ ਨਾਮ। ਰੱਬ ਦਾ ਨਾਮ ਜਪ, ਰੱਬ ਦਾ ਨਾਮ ਜਪ। ਇਹਦੇ ਨਾਲ ਕਿਉਂ? ਲੱਥੇ ਅੜੇ ਜਗ ਤਾਪਾ ਰਾਮ। ਜਗਤ ਦੇ ਜਿਹੜੇ ਤਾਪ ਨੇ ਉਹ ਸਾਰੇ ਲੱਥ ਜਾਣਗੇ। ਨਾਮ ਜਪ ਪਾਪ ਬਿਣਸ ਜਾਣਗੇ, ਨਾਮ ਜਪ ਤਾਪ ਵੀ ਲੱਥ ਜਾਣਗੇ। ਪਾਪ ਤੇ ਤਾਪ ਦੋ ਹੀ ਚੀਜ਼ਾਂ ਨੇ। ਇਹਨੂੰ ਏਦਾਂ ਕਹਿ ਲਓ, ਪਾਪ ਕਰਦਾ ਬੰਦੇ ਨੂੰ ਤਾਪ ਚੜੀ ਜਾਂਦਾ, ਜਿਵੇਂ ਜਿਵੇਂ ਪਾਪ ਕਰੀ ਜਾਂਦਾ ਤਿਵੇਂ ਤਿਵੇਂ ਤਾਪ ਚੜੀ ਜਾਂਦਾ, ਜਿਵੇਂ ਜਿਵੇਂ ਪਾਪ ਛੱਡਦਾ ਜਾਏਗਾ ਤਿਵੇਂ ਤਿਵੇਂ ਤਾਪ ਲੱਥਦਾ ਜਾਏਗਾ। ਇਸ ਲਈ ਪਹਿਲਾਂ ਹਉਮੈ ਪਾਪਾ ਬਿਣਸੇ, ਪਹਿਲਾਂ ਹਉਮੈ ਦੇ ਪਾਪ ਬਿਣਸਣਗੇ, ਪਾਪ ਲੱਥਣਗੇ ਪਹਿਲਾਂ, ਫਿਰ ਤਾਪ ਲੱਥੇਗਾ। ਤਾਪ ਬਾਅਦ ਵਿੱਚ ਲੱਥੇਗਾ, ਪਹਿਲਾਂ ਪਾਪ ਬਿਣਸਣਗੇ। ਜਦੋਂ ਬੰਦਾ ਡਰਿਆ ਹੋਵੇ, ਡਰੇ ਨੂੰ ਤੇ ਵੈਸੇ ਤਾਪ ਚੜ੍ਹ ਜਾਂਦਾ, ਪਹਿਲਾਂ ਡਰ ਹੈ, ਤਾਪ ਬਾਅਦ ਵਿੱਚ ਹੈ। ਪਹਿਲਾਂ ਪਾਪ ਹੈ, ਤਾਪ ਬਾਅਦ ਵਿੱਚ ਹੈ। ਪਾਪ ਵੀ ਸੰਸਾਰਕ ਤੌਰ 'ਤੇ, ਤਾਪ ਵੀ ਸੰਸਾਰਕ ਤੌਰ 'ਤੇ। ਹੁਣ ਪਾਪ ਕਾਹਦੇ ਨੇ? ਵਿਕਾਰਾਂ ਦੇ। ਤਾਪ ਕਾਹਦੇ ਨੇ? ਵਿਕਾਰਾਂ ਦੇ। ਜਿਵੇਂ ਜਿਵੇਂ ਜਿਵੇਂ ਬੰਦਾ ਹੰਕਾਰੀ ਹੁੰਦਾ ਗਿਆ, ਕਰਮ ਕਰਦਾ ਗਿਆ, ਫਿਰ ਜਦੋਂ ਉਹਨਾਂ ਕਰਮਾਂ ਦਾ ਨਤੀਜਾ ਸਾਹਮਣੇ, ਫਿਰ ਤਾਪ ਚੜ੍ਹਦਾ ਗਿਆ, ਫਿਰ ਤਾਪ ਚੜ੍ਹਦਾ ਗਿਆ ਨਾ। ਜਿਵੇਂ ਜਿਵੇਂ ਮਨੁੱਖ ਕ੍ਰੋਧੀ ਹੁੰਦਾ ਗਿਆ, ਉਵੇਂ ਉਵੇਂ ਪਾਪ ਕਰਦਾ ਗਿਆ। ਜਿਵੇਂ ਜਿਵੇਂ ਪਾਪ ਕੀਤੇ, ਜਦੋਂ ਉਹਦਾ ਨਤੀਜਾ ਦਿਸਿਆ, ਫਿਰ ਕੀ ਲੱਗਿਆ? ਫਿਰ ਤਾਪ ਚੜ੍ਹ ਗਿਆ। ਇਹੀ ਆਦਿ ਵਿਆਦ ਉਪਾਦ ਨੇ। ਆਦਿ ਤੇ ਅਸੀਂ ਕਹਿ ਲਾਂਗੇ ਵੀ ਸਰੀਰ ਨੂੰ ਤਾਪ ਚੜ੍ਹਿਆ, ਤੰਦਰੁਸਤ ਹੋ ਜਾਏਗਾ, ਵਿਆਦ ਉਪਾਦ ਦਾ ਕੀ ਕਰਾਂਗੇ? ਉਹ ਤੇ ਪਾਪਾਂ ਨਾਲ ਹੀ ਜੁੜੇ ਨੇ ਨਾ। ਜਿਹੜਾ ਕਰਮ ਮਨੁੱਖ ਕੋਲੋਂ ਠੀਕ ਨਾ ਹੋਇਆ ਹੋਵੇ, ਉਹਦੀ ਚਿੰਤਾ ਬਣਦੀ ਹੈ। ਚਿੰਤਾ ਕਿਹਦੇ 'ਤੇ ਬਣੀ? ਮਨ 'ਤੇ। ਮਨ ਬੜਾ ਦੁਖੀ ਹੋਇਆ, ਹੁਣ ਦੁਖੀ ਮਨ ਹੋਇਆ, ਸਰੀਰ ਨੂੰ ਤਾਪ ਚੜ੍ਹੀ ਜਾਂਦਾ। ਆਪਾਂ ਕਹਿੰਦੇ ਨਾ ਵੀ ਬੁਖਾਰ ਇਹਨੂੰ ਚੜ੍ਹ ਗਿਆ ਜੀ, ਬੜੀ ਟੈਨਸ਼ਨ ਲੈ ਗਿਆ ਤਾਂ ਬੁਖਾਰ ਚੜ੍ਹ ਗਿਆ। ਉਹ ਕਾਹਦੇ ਲਈ ਚਿੰਤਾ? ਹੁਣ ਕਿਤੇ ਨਾ ਕਿਤੇ ਜਾ ਕੇ ਮਨੁੱਖ ਦੇ ਕਰਮ ਜਿਹੜੇ ਨੇ ਕੀਤੇ ਹੋਏ, ਉਹਨਾਂ ਦਾ ਨਤੀਜਾ ਜਦੋਂ ਮਨੁੱਖ ਵੇਖਦਾ, ਇਹਦੇ ਤਾਪ ਰੂਪ ਵਿੱਚ ਫਿਰ ਇਹਦੇ ਸਰੀਰ 'ਤੇ ਉਹ ਪ੍ਰਗਟ ਹੁੰਦੇ ਨੇ। ਸਰੀਰਕ ਤਾਪ ਵੀ ਲੱਗਿਆ, ਆਦਿ ਦਾ ਰੋਗ ਲੱਗੇ, ਉਪਾਧ ਦੇ ਰੋਗ ਲੱਗੇ, ਵਿਆਧ ਦੇ ਰੋਗ ਵੀ ਲੱਗ ਗਏ। ਆਦਿ ਵਿਆਧ ਉਪਾਧ, ਇਹ ਤਿੰਨੇ ਤਾਪ ਨੇ। ਮਾਲਕ ਕਹਿੰਦੇ ਨਾਮ ਜਪ ਤੇਰੇ ਪਾਪ ਲੱਥਣਗੇ, ਨਾਮ ਜਪ ਤੇਰੇ ਤਾਪ ਲੱਥਣਗੇ। ਨਾਮ ਜਪ, ਜਦੋਂ ਮਨੁੱਖ ਬੜੀ ਚਿੰਤਾ 'ਚ ਡੁੱਬਿਆ ਹੋਵੇ, ਹੁਣ ਅਸੀਂ ਉਹਨੂੰ ਜਾ ਕੇ ਕੀ ਕਹਿੰਦੇ ਵੀ ਗੋਲੀਆਂ ਖਾ ਲਾ, ਤੇਰੀ ਚਿੰਤਾ ਲੱਥ ਜੇ? ਉਹਨੂੰ ਪਹਿਲਾਂ ਮੋਰਲੀ ਸਪੋਰਟ ਹੀ ਦਿੰਦੇ ਹਾਂ ਨਾ ਵੀ ਭਾਈ ਹੌਸਲਾ ਰੱਖ, ਧਰਵਾਸ ਰੱਖ, ਧੀਰਜ ਰੱਖ, ਜੋ ਹੋਣਾ ਸੀ ਹੋ ਗਿਆ, ਜੋ ਨਿਬੜਨਾ ਸੀ ਨਿਬੜ ਗਿਆ, ਚਿੰਤਾ ਛੱਡ ਦੇ। ਉਹ ਜਿਵੇਂ ਆਪਣੇ ਮਨ ਤੋਂ ਚਿੰਤਾ ਲਾਉਂਦਾ, ਤਿਵੇਂ ਤਿਵੇਂ ਸਰੀਰਕ ਰੋਗ ਸਹਿਜ ਸੁਭਾਅ ਦੂਰ ਹੋਣ ਲੱਗ ਜਾਂਦਾ। ਜਿਵੇਂ ਜਿਵੇਂ ਅਸੀਂ ਆਪਣੇ ਕੀਤੇ ਹੋਏ ਕਰਮ ਉਹਨਾਂ ਨੂੰ ਛੱਡਣ ਲੱਗ ਜਾਂਦੇ ਹਾਂ, ਰੱਬ ਦੀ ਬੰਦਗੀ ਵਿੱਚ ਜੁੜਨ ਲੱਗ ਜਾਂਦੇ, ਤਿਵੇਂ ਤਿਵੇਂ ਭੈੜੇ ਕਰਮਾਂ ਤੋਂ ਛੁਟਕਾਰਾ ਹੁੰਦਾ। ਜਿਵੇਂ ਜਿਵੇਂ ਭੈੜੇ ਕਰਮ ਛੁੱਟਦੇ ਜਾਂਦੇ, ਤਿਵੇਂ ਤਿਵੇਂ ਤਾਪ ਵੀ ਲੱਥਦੇ ਜਾਂਦੇ, ਵਿਆਧ ਅਤੇ ਉਪਾਧ ਦਾ ਰੋਗ ਵੀ ਦੂਰ ਹੋ ਜਾਂਦਾ। ਦੋਵੇਂ ਸ਼ਬਦ ਗੁਰੂ ਸਾਹਿਬ ਨੇ ਵਰਤੇ। ਕਹਿੰਦੇ ਸੁਣ ਗੁਰਮੁਖ, ਸੁਣ ਗੁਰਮੁਖ ਨਾਮ। ਗੁਰੂ ਦੁਆਰਾ, ਗੁਰੂ ਦੇ ਰਾਹੀਂ ਨਾਮ ਸੁਣ। ਇਹਦੇ ਨਾਲ ਕੀ ਹੋਏਗਾ? ਸਭ ਬਿਨਸੇ ਪਾਪਾ ਰਾਮ। ਤੇਰੇ ਸਾਰੇ ਕੀਤੇ ਕਰਮ ਬਿਣਸ ਜਾਣਗੇ, ਪਾਪ ਬਿਣਸ ਜਾਣਗੇ, ਭੈੜੇ ਕਰਮ ਬਿਣਸ ਜਾਣਗੇ। ਜਦੋਂ ਭੈੜੇ ਕਰਮ ਬਿਣਸਣਗੇ, ਤੂੰ ਕੀ ਕਰਨਾ? ਹਰ ਹਰ
ਹਰ ਜਪ ਹਰ ਹਰ ਜਪ ਹਰ ਹਰ ਨਾਮ ਨਾਮ ਜਪ ਹਰੀ ਪਰਮੇਸ਼ਵਰ ਨੂੰ ਧਿਆ ਉਹਦੀ ਆਰਾਧਨਾ ਕਰ ਲੱਥੇ ਅੜੇ ਜਗਤ ਵਿੱਚ ਜਿੰਨੇ ਤਾਪ ਨੇ ਉਹ ਸਾਰੇ ਦੇ ਸਾਰੇ ਲੈ ਜਾਂਦੇ ਨੇ ਜਦੋਂ ਤੂੰ ਉਹਨੂੰ ਜਪੇਂਗਾ ਆਰਾਧਨਾ ਤੇ ਕਰ ਤੇਰੇ ਮਨ ਨੂੰ ਧੀਰਜ ਤੇ ਮਿਲੇ ਤੇਰੇ ਮਨ ਨੂੰ ਧਰਵਾਸ ਤੇ ਮਿਲੇ ਜਿੰਨਾ ਚਿਰ ਤੇਰੇ ਮਨ ਨੂੰ ਧੀਰਜ ਨਹੀਂ ਮਿਲੇਗਾ ਧਰਵਾਸ ਨਹੀਂ ਮਿਲੇਗਾ ਉਨਾ ਚਿਰ ਤੂੰ ਤਾਪ ਲਾ ਨਹੀਂ ਸਕਦਾ ਮਨ ਨੂੰ ਧੀਰਜ ਦੇ ਇਸ ਲਈ ਕੀ ਕਰਿਆ ਕਰ ਗੁਰੂ ਦੁਆਰਾ ਨਾਮ ਜਪਿਆ ਕਰ ਗੁਰੂ ਦੇ ਰਾਹੀਂ ਉਹਦੇ ਹੁਕਮ ਵਿੱਚ ਰਹਿਣਾ ਸਿੱਖ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜ ਕੇ ਰਿਹਾ ਕਰ ਗੁਰੂ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਇਆ ਕਰ ਤਾਂ ਜੋ ਤੇਰੇ ਅੰਦਰਲੇ ਵਿਕਾਰ ਤੇਰੇ ਅੰਦਰ ਪਾਪ ਪੈਦਾ ਨਾ ਕਰਨ ਕ੍ਰੋਧ ਤੇਰੇ ਅੰਦਰ ਪਾਪ ਪੈਦਾ ਨਾ ਕਰੇ ਲਾਲਚ ਤੇਰੇ ਅੰਦਰ ਪਾਪ ਪੈਦਾ ਨਾ ਕਰੇ ਮੋਹ ਤੇਰੇ ਅੰਦਰ ਪਾਪ ਪੈਦਾ ਨਾ ਕਰੇ ਕਾਮ ਤੇਰੇ ਅੰਦਰ ਪਾਪ ਨਾ ਪੈਦਾ ਕਰੇ ਹੰਕਾਰ ਵਿੱਚ ਆਇਆ ਕਿਤੇ ਤੂੰ ਪਾਪੀ ਨਾ ਬਣ ਜਾਏ ਇਸ ਲਈ ਗੁਰੂ ਦੇ ਭੈ ਵਿੱਚ ਰਹਿ ਕੇ ਉਹਦੀ ਬੰਦਗੀ ਕਰਿਆ ਕਰ ਤਾਂ ਜੋ ਇਹਨਾਂ ਵਿਕਾਰਾਂ ਤੋਂ ਤੇਰਾ ਬਚਾਅ ਰਵੇ ਕਾਮ ਨੇ ਅੰਦਰ ਕੀ ਪੈਦਾ ਕਰਨਾ ਪਾਪ ਕਾਮ ਵਾਸ਼ਨਾ ਦੇ ਅਧੀਨ ਹੋਇਆ ਬੰਦਾ ਕਿੰਨੀਆਂ ਮੰਦੀਆਂ ਵਿਚਾਰਾਂ ਆਪਣੇ ਅੰਦਰ ਪੈਦਾ ਕਰਦਾ ਉਹ ਜਿਹੜੀਆਂ ਮੰਦੀਆਂ ਵਿਚਾਰਾਂ ਪੈਦਾ ਹੋਈਆਂ ਉਹ ਕੀ ਨੇ ਭੈੜੇ ਕਰਮ ਉਹੀ ਜਦੋਂ ਭੈੜੇ ਕਰਮ ਸੰਸਾਰਕ ਤੌਰ 'ਤੇ ਉਹਨਾਂ ਨੂੰ ਮਨੁੱਖ ਕਰਦਾ ਉਹ ਭੈੜੇ ਕਰਮ ਕਰਦਾ ਹੋਇਆ ਔਗਣਿਆਰਾ ਬਣ ਜਾਂਦਾ ਗੁਨਾਹਗਾਰ ਬਣ ਜਾਂਦਾ ਪਾਪ ਤਾਂ ਉਹਨੇ ਮਨ ਦੇ ਅੰਦਰ ਪਹਿਲਾਂ ਹੀ ਬਣਾ ਲਏ ਨਾ ਪਹਿਲਾਂ ਪਾਪ ਬਣਿਆ ਤਾਂ ਹੀ ਗੁਨਾਹਗਾਰ ਬਣਿਆ ਪਹਿਲਾਂ ਪਾਪ ਪੈਦਾ ਮਾਲਕ ਕਹਿੰਦੇ ਤੂੰ ਰੱਬ ਰੱਬ ਖਰਿਆ ਕਰ ਤੇਰੇ ਅੰਦਰ ਪਾਪ ਹੀ ਨਾ ਪੈਦਾ ਹੋਵੇ ਮੰਦੀ ਵਿਚਾਰ ਪੈਦਾ ਨਾ ਹੋਵੇ ਤੇਰੇ ਅੰਦਰ ਆਪਣੇ ਮਨ ਨੂੰ ਇਸ ਤਰੀਕੇ ਨਾਲ ਚੰਗੇ ਰਾਹ 'ਤੇ ਤੋਰ ਕਿ ਮਨ ਦੇ ਵਿੱਚ ਕਦੇ ਮੰਦੀ ਵਿਚਾਰ ਪੈਦਾ ਨਾ ਹੋਵੇ ਅਤੇ ਉਹ ਤਾਂ ਹੋਏਗਾ ਜੇ ਗੁਰੂ ਦਾ ਪੱਲਾ ਫੜ ਲਏ ਮਨ ਨੂੰ ਮੰਦੇ ਰਸਤੇ 'ਤੇ ਜਾਂਦੇ ਤੋਂ ਰੋਕਣਾ ਗੁਰੂ ਨਹੀਂ ਹੈ ਇਸ ਕਰਕੇ ਆਪਣੇ ਮਨ ਕਰਕੇ ਗੁਰੂ ਨੂੰ ਚੇਤੇ ਰੱਖਿਆ ਕਰ ਤਾਂ ਜੋ ਜਦੋਂ ਵੀ ਇਹ ਮੰਦੇ ਰਾਹ 'ਤੇ ਤੁਰਨ ਲੱਗੇ ਤਾਂ ਉਦੋਂ ਗੁਰੂ ਇਹਨੂੰ ਰੋਕ ਲਵੇ ਮਨ ਕਦੇ ਵਿਕਾਰਾਂ ਵਾਲੇ ਪਾਸੇ ਨਾ ਜਾਵੇ ਫਿਰ ਕਿਤੇ ਜਾ ਕੇ ਜੀਵ ਆਪਣੇ ਜਗਤ ਦੇ ਤਾਪ ਅਤੇ ਆਪਣੇ ਪਾਪਾਂ ਤੋਂ ਛੁਟਕਾਰਾ

ਫਿਰ ਗੁਰੂ ਸਾਹਿਬ ਨੇ ਅਗਲੀਆਂ ਪੰਕਤੀਆਂ 'ਚ ਮਤ ਦਿੱਤੀ, ਕਹਿੰਦੇ ਹਰ ਹਰ ਨਾਮ ਜਿੰਨੀ ਅਰਾਧਿਆ, ਜਿਨ੍ਹਾਂ ਨੇ ਵੀ ਅਰਾਧਿਆ ਉਹਨੂੰ, ਤਿਨਕੇ ਦੁੱਖ ਪਾਪ ਨਿਵਾਰੇ, ਉਹਨਾਂ ਨੇ ਆਪਣੇ ਦੁੱਖ ਪਾਪ ਦੂਰ ਕਰ ਲਏ। ਜਿੰਨੇ ਵੀ ਅਰਾਧਿਆ ਦੁੱਖ ਔਰ ਪਾਪ ਲੱਥ ਗਏ। ਦੁੱਖ ਤਾਪ ਦਾ ਹਿੱਸਾ ਅਤੇ ਪਾਪ ਜਿਵੇਂ ਮਨੁੱਖ ਦੇ ਜਿਹੜੀ ਵਿਚਾਰ ਅੰਦਰ ਲਏ, ਜਦੋਂ ਉਹਨੂੰ ਅਰਾਧਿਆ ਦੁੱਖ ਵੀ ਲੱਥ ਗਏ, ਭਾਵ ਤਾਪ ਵੀ ਲੱਥ ਗਏ ਅਤੇ ਪਾਪ ਵੀ ਲੱਥ ਗਏ ਜਿਨ੍ਹਾਂ ਨੇ ਅਰਾਧਿਆ। ਜਿਹੜਾ ਜਿਹੜਾ ਅਰਾਧਦਾ ਗਿਆ ਉਹ ਦੁੱਖ ਅਤੇ ਰੋਗ ਤੋਂ ਬਚਦਾ ਗਿਆ, ਦੁੱਖ ਅਤੇ ਤਾਪ ਤੋਂ ਬਚਦਾ ਗਿਆ, ਪਾਪਾਂ ਤੋਂ ਬਚਦਾ ਗਿਆ ਜਿਹੜਾ ਜਿਹੜਾ ਅਰਾਧਦਾ ਗਿਆ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੇ ਰੂਪ ਵਿੱਚ, ਜਦੋਂ ਅਸੀਂ ਉਹਦੀ ਬਾਣੀ ਦਾ ਆਸਰਾ ਆਧਾਰ ਲਿਆ ਅਤੇ ਦੁੱਖ ਅਤੇ ਰੋਗ ਲੱਥ ਗਏ। ਇਸੇ ਤਰ੍ਹਾਂ ਮਾਲਕ ਕਹਿੰਦੇ ਹਰ ਹਰ ਨਾਮ ਜਿਨੀ ਅਰਾਧਿਆ, ਜਿਨ੍ਹਾਂ ਨੇ ਅਰਾਧਿਆ ਤਿਨਕੇ ਦੁੱਖ ਪਾਪ ਨਿਵਾਰੇ, ਉਹਨਾਂ ਦੇ ਦੁੱਖ ਅਤੇ ਪਾਪ ਲੱਥ ਗਏ, ਨਿਵਿਰਤ ਹੋ ਗਏ। ਸਤਿਗੁਰ ਗਿਆਨ ਖੜਗ ਹੱਥ ਦੀਨਾ, ਗੁਰੂ ਨੇ ਗਿਆਨ ਦਾ ਖੜਗ, ਗਿਆਨ ਦੀ ਕਿਰਪਾਨ, ਗਿਆਨ ਦੀ ਤਲਵਾਰ, ਖੜਗ ਦਾ ਮਤਲਬ ਕਿਰਪਾਨ ਤਲਵਾਰ ਕੋਈ ਅਰਥ ਕਰ ਲਿਆ, ਉਹਨੇ ਗਿਆਨ ਦੀ ਖੜਗ ਮੇਰੇ ਹੱਥ 'ਚ ਫੜਾ ਤੀ। ਜਦੋਂ ਗਿਆਨ ਦੀ ਖੜਗ ਗੁਰੂ ਨੇ ਬਖਸ਼ੀ, ਜਮ ਕੰਕਰ ਮਾਰ ਬਿਦਾਰੇ, ਹੁਣ ਮੌਤ ਦਾ ਡਰ ਵਿਕਾਰਾਂ ਦਾ ਡਰ ਇਹ ਸਾਰੇ ਖਤਮ ਕਰਤੇ ਮੈਂ। ਜਮ ਕੰਕਰ ਜਿਹੜੇ ਵਿਕਾਰ ਕਹਿ ਲਓ ਨਾ, ਇੱਥੇ ਜਮਦੂਤ ਰੂਪ ਵਿੱਚ ਵੀ ਅਰਥ ਕੀਤੇ ਨਾ, ਵੀ ਜਮ ਕੰਕਰ ਮਾਰ ਬਿਦਾਰੇ, ਜਿਹੜੇ ਜਮਦੂਤ ਨੇ ਉਹ ਮੌਤ ਦਾ ਡਰ ਜਿਹੜਾ ਉਹਨੂੰ ਮਾਰ ਦਿੱਤਾ, ਖਤਮ ਕਰਤਾ। ਕਦੋਂ? ਜਦੋਂ ਗੁਰੂ ਨੇ ਗਿਆਨ ਦੀ ਖੜਗ ਹੱਥ 'ਚ ਫੜਾਈ। ਹੁਣ ਗਿਆਨ ਦੀ ਖੜਗ ਨੇ ਕੀ ਕੀਤਾ? ਮਨ ਨੂੰ ਚੰਗੇ ਰਾਹ 'ਤੇ ਤੋਰਿਆ, ਮੰਦੇ ਪਾਸੇ ਤੋਂ ਅਤੇ ਮਨ ਨੂੰ ਮੋੜ ਲਿਆ। ਜਦੋਂ ਮਨ ਮੰਦੇ ਪਾਸੇ ਤੋਂ ਮੁੜ ਗਿਆ, ਮਨ ਵਿੱਚੋਂ ਡਰ ਤੇ ਸਾਰੇ, ਮਨ ਡਰਦਾ ਉਦੋਂ ਹੀ ਹੈ ਨਾ ਜੀ ਜਦੋਂ ਮੰਦੇ ਕਰਮ ਕਰਦਾ, ਚੰਗੇ ਕਰਮ ਕਰਦਾ ਮਨ ਡਰਦਾ ਥੋੜ੍ਹੀ। ਜਦੋਂ ਮਨ ਚੰਗੇ ਕਰਮ ਕਰਨ ਲੱਗ ਗਿਆ, ਮਨ ਦਾ ਡਰ ਬਿਣਸ ਗਿਆ, ਮਨ ਦਾ ਡਰ ਬਿਣਸਿਆ, ਮੌਤ ਦਾ ਡਰ ਵੀ ਬਿਣਸ ਗਿਆ, ਵੀ ਕੋਈ ਨਹੀਂ ਚੰਗੇ ਕਰਮ ਕਰਦਿਆਂ ਮੌਤ ਆ ਵੀ ਜਾਵੇ ਤੇ ਤਾਂ ਵੀ ਕਿਹੜੀ ਗੱਲ ਹੈ, ਮੰਦੇ ਕਰਮ ਕਰਦਿਆਂ ਬੰਦਾ ਡਰਦਾ ਰਹਿੰਦਾ ਕਦੇ ਮੌਤ ਹੀ ਨਾ ਆ ਜੇ। ਇਸੇ ਤਰ੍ਹਾਂ ਮਾਲਕ ਕਹਿੰਦੇ ਗੁਰੂ ਨੇ ਗਿਆਨ ਦੀ ਖੜਗ ਫੜਾਈ, ਉਸ ਗਿਆਨ ਦੀ ਖੜਗ ਸਦਕਾ ਮਨ ਸਿੱਧੇ ਰਾਹ ਦਾ ਪਾਂਧੀ ਬਣ ਗਿਆ। ਜਦੋਂ ਸਿੱਧੇ ਰਾਹ 'ਤੇ ਤੁਰਿਆ ਤਾਂ ਇਹੀ ਮਨ ਚੰਗਾ ਬਣ ਗਿਆ। ਹੁਣ ਇਹ ਮਨ ਦੇ ਅੰਦਰੋਂ ਮੌਤ ਦਾ ਡਰ, ਵਿਕਾਰਾਂ ਦਾ ਡਰ ਵੀ ਬਿਣਸ ਗਿਆ।

ਫਿਰ ਦੂਸਰੇ ਪਦੇ ਦੀ ਗੁਰੂ ਸਾਹਿਬ ਨੇ ਸੰਪੂਰਨਤਾ ਕੀਤੀ। ਕਹਿੰਦੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ, ਅਕਾਲ ਪੁਰਖ ਪ੍ਰਭੂ ਨੇ ਕਿਰਪਾ ਕੀਤੀ ਸੁੱਖਾਂ ਦੇ ਦਾਤੇ ਨੇ, ਦੁੱਖ ਲਾਥੇ ਪਾਪ ਸੰਤਾਪਾ, ਸਾਰੇ ਦੁੱਖ ਸਾਰੇ ਪਾਪ ਸਾਰੇ ਸੰਤਾਪ ਲੱਥ ਗਏ, ਉਹਨੇ ਦਇਆ ਕੀਤੀ। ਸੁਣ ਗੁਰਮੁਖ ਨਾਮ ਸਭ ਬਿਨਸੇ ਹਉ ਮੈਂ ਪਾਪਾ, ਜਦੋਂ ਜਦੋਂ ਉਹਦੇ ਨਾਮ ਨੂੰ ਸੁਣਿਆ ਉਦੋਂ ਉਦੋਂ ਮੇਰੇ ਜੀਵਨ ਵਿੱਚੋਂ ਹਉਮੈ ਅਤੇ ਪਾਪ ਬਿਣਸ ਗਏ। ਨਾਲ ਨਾਲ ਅੱਜ ਦਾ ਇਤਿਹਾਸਕ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ। ਸਭ ਤੋਂ ਪਹਿਲਾਂ ਤਾਂ ਆਪ ਸਰਬੱਤ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਾਡੇ ਲਈ ਇੱਕ ਬਹੁਤ ਵੱਡਾ ਖਜ਼ਾਨਾ ਹੈ। ਖਜ਼ਾਨਾ ਇਹਨੂੰ ਆਪਾਂ ਨਾਮ ਦਾ ਕਹਿ ਲਈਏ, ਬਰਕਤਾਂ ਦਾ ਕਹਿ ਲਈਏ, ਅਤੇ ਭਾਵੇਂ ਜੀਵਨ ਜਾਂਚ ਦਾ ਕਹਿ ਲਈਏ, ਖਜ਼ਾਨਾ ਉਹੀ ਹੁੰਦਾ ਜਿਹਦੇ ਵਿੱਚੋਂ ਸਭ ਕੁਝ ਮਿਲ ਜਾਵੇ, ਉਹਨੂੰ ਖਜ਼ਾਨਾ ਕਹਿੰਦੇ ਨੇ, ਜਿਹਦੇ ਵਿੱਚੋਂ ਸਭ ਕੁਝ ਮਿਲ ਜਾਵੇ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਸਭ ਕੁਝ ਮਿਲਦਾ, ਸਭ ਕੁਝ ਮਿਲਦਾ। ਰੱਬ ਦੇ ਨਾਮ ਦੀ ਗੱਲ ਕਰ ਲਓ ਤਾਂ, ਜੀਵਨ ਜਾਂਚ ਦੀ ਗੱਲ ਕਰ ਲਓ ਤਾਂ, ਮਨੁੱਖ ਦੇ ਜਨਮ ਤੋਂ ਲੈ ਕੇ ਮਨੁੱਖ ਦੀ ਮੌਤ ਤੱਕ ਜਿਹੜਾ ਮਰਜ਼ੀ ਜੀਵਨ ਦਾ ਪਹਿਲੂ ਲੈ ਲਓ, ਇਸ ਖਜ਼ਾਨੇ 'ਚੋਂ ਮਿਲੇਗਾ। ਖਜ਼ਾਨਾ ਹੈ। ਫਿਰ ਜੀਵਨ ਜਿਉਣ ਦਾ ਢੰਗ ਹੈ, ਜੀਵਨ ਜਾਂਚ ਹੈ ਸਾਡੀ। ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜਾ ਕਰਮ ਕਿਵੇਂ ਕਰਨਾ ਹੈ ਮੈਨੂੰ ਸੋਝੀ ਨਹੀਂ, ਮੈਂ ਗੁਰੂ ਕੋਲੋਂ ਪੁੱਛਾਂ ਅਤੇ ਗੁਰੂ ਮਤ ਦਿੰਦੇ ਨੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਤ ਦਿੰਦੇ ਨੇ। ਖੈਰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪੂਰਨਤਾ, ਸੰਪੂਰਨਤਾ ਮਤਲਬ ਜਦੋਂ ਸੰਪੂਰਨ ਹੋ ਗਏ, ਲਿਖਾਈ ਸੰਪੂਰਨ ਹੋ ਗਈ ਜਦੋਂ। ਹੁਣ ਲਿਖਤ ਤਾਂ ਇਹ ਹੀ ਹੈ ਨਾ ਜੀ, ਇਹ ਕਿਸੇ ਦੇ ਆਪਦੀ ਵਿਚਾਰਨੀ, ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਿਸੇ ਦੀ ਆਪਣੀ ਵਿਚਾਰ ਨਹੀਂ। ਮਤਾਂ ਕੋਈ ਮਨਾਂ ਵਿੱਚ ਸੋਚੀ ਬੈਠਾ ਹੈ ਜਾਂ ਸੋਚ ਲਵੇ ਇਹ ਉਹਨਾਂ ਦੀ ਆਪਣੀ ਵਿਚਾਰ ਹੈ, ਨਹੀਂ, ਇਹ ਸਰਬ ਸਾਂਝੀ ਹੈ। ਸਭ ਤੋਂ ਪਹਿਲਾਂ ਵਿਚਾਰ ਇੱਕ ਦੀ ਨਹੀਂ, ਇਹਦੇ ਵਿੱਚ ਵਿਚਾਰ ਜਿਹੜੀ ਵੀ ਹੈ ਉਹ ਸਾਰੀ ਇੱਕ ਨਿਰੰਕਾਰ ਦੀ ਹੈ, ਕਿਸੇ ਇੱਕ ਮਨੁੱਖ ਦੀ ਨਹੀਂ ਹੈ। ਇਸ ਲਈ ਜਦੋਂ ਵੀ ਗੁਰਬਾਣੀ 'ਚ ਜ਼ਿਕਰ ਕੀਤਾ, ਗੁਰੂ ਸਾਹਿਬ ਨੇ ਇਹ ਕਿਹਾ ਕਿ ਇਹ ਪਾਵਨ ਬਾਣੀ, ਇਹ ਜਿਹੜੀ ਵੀ ਪਾਵਨ ਰਚਨਾ ਅਸੀਂ ਉਚਾਰ ਰਹੇ ਹਾਂ ਇਹ ਸਾਡੀ ਆਪਣੀ ਨਹੀਂ ਹੈ। ਇਹ ਕੀ ਹੈ? ਧੁਰ ਕੀ ਬਾਣੀ ਹੈ। ਇਹ ਜਿਹੜੀ ਪਾਵਨ ਬਾਣੀ ਹੈ ਇਹ ਉਸੇ ਅਕਾਲ ਪੁਰਖ ਪਰਮੇਸ਼ਵਰ ਦੀ ਦਿੱਤੀ ਹੋਈ ਵਿਚਾਰਧਾਰਾ ਹੈ। ਜਿਵੇਂ ਜਿਵੇਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਦੇ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਵਰਤੇ, ਗੁਰੂ ਅਰਜਨ ਸਾਹਿਬ ਨੇ ਬਚਨ ਵਰਤੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ। ਇਹ ਸਾਰੇ ਬਚਨ ਉਹ ਨੇ ਜਿਨ੍ਹਾਂ ਨੇ ਇਹ ਪ੍ਰਗਟ ਕੀਤਾ, ਇਹ ਕਿਸੇ ਮਨੁੱਖ ਦੀ ਨਿੱਜੀ ਵਿਚਾਰ ਨਹੀਂ ਹੈ, ਇਹ ਬਾਣੀ ਇੱਕ ਖਜ਼ਾਨਾ ਹੈ, ਅਤੇ ਉਹ ਖਜ਼ਾਨਾ ਜਿਹਦੇ ਵਿੱਚ ਵਿਚਾਰ ਤਾਂ ਹੈ ਪਰ ਰੱਬ ਦੇ ਘਰ ਦੀਆਂ ਬਾਤਾਂ ਨੇ। ਫਿਰ ਹੁਣ ਇਹਨੂੰ ਜੇ ਕਿਸੇ ਮਨੁੱਖ ਦੀ ਵਿਚਾਰ ਨਹੀਂ ਤਾਂ ਮਨੁੱਖ ਸੰਭਾਲ ਵੀ ਕਿਵੇਂ ਲਵੇ? ਇਹਨੂੰ ਉਚਾਰਿਆ ਵੀ ਉਹਨੇ ਹੈ ਜਿਹਨੇ ਨਿਰੰਕਾਰ ਨਾਲ ਸਾਂਝ ਪਾਈ ਹੈ, ਕਿਸੇ ਮਨੁੱਖ ਨੇ ਨਹੀਂ ਉਚਾਰਿਆ, ਕਿਸੇ ਮਨੁੱਖ ਨੇ ਨਹੀਂ ਹੈ ਉਚਾਰਿਆ, ਉਹਨੇ ਹੈ ਜਿਹਨੇ ਨਿਰੰਕਾਰ ਨਾਲ ਸਾਂਝ ਪਾਈ ਹੈ। ਫਿਰ ਉਹ ਭਾਵੇਂ ਭੱਟ ਸਾਹਿਬਾਨ ਹੋਣ, ਭਾਵੇਂ ਗੁਰਸਿੱਖ ਹੋਣ, ਭਾਵੇਂ ਗੁਰੂ ਸਾਹਿਬਾਨ ਹੋਣ ਅਤੇ ਭਾਵੇਂ ਭਗਤ ਸਾਹਿਬਾਨ। 35 ਮਹਾਂਪੁਰਸ਼ਾਂ ਦਾ ਆਪਾਂ ਜ਼ਿਕਰ ਕਰਦੇ ਹਾਂ,
ਪੈਂਤੀਆਂ ਦੇ ਪੈਂਤੀਆਂ ਦਾ ਜਦੋਂ ਜੀਵਨ ਪੜੋਂਗੇ ਤੁਸੀਂ ਵੇਖੋ ਸਾਰਿਆਂ ਦੇ ਜੀਵਨ ਵਿੱਚ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਹੈ, ਉਹਦੇ ਮੇਲ ਤੋਂ ਬਿਨਾਂ। ਬਾਣੀ ਜਿੰਨੇ ਵੀ ਉਚਾਰੀ ਉਹਦਾ ਸਰੂਪ ਹੋਇਆ ਫਿਰ ਉਚਾਰੀ, ਉਵੇਂ ਨਹੀਂ। ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ, ਭਾਈ ਲਹਿਣਾ ਗੁਰੂ ਨਾਨਕ ਸਾਹਿਬ ਕੋਲ ਆ ਗਏ, 7 ਸਾਲ ਰਹੇ, ਭਾਈ ਲਹਿਣੇ ਨੇ ਬਾਣੀ ਨਹੀਂ ਉਚਾਰੀ, ਭਾਈ ਲਹਿਣੇ ਨੇ ਬਾਣੀ ਨਹੀਂ ਉਚਾਰੀ, ਗੁਰੂ ਅੰਗਦ ਸਾਹਿਬ ਨੇ ਬਾਣੀ ਉਚਾਰੀ ਹੈ, ਲਹਿਣੇ ਨੇ ਨਹੀਂ ਉਚਾਰੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਮੇਲ ਲਿਆ, ਆਪਣੇ ਨਾਲ ਮੇਲ ਲਿਆ, ਆਪਣਾ ਮਿਲਾਪ ਬਖਸ਼ਿਆ, ਮਾਲਕ ਕਹਿੰਦੇ ਅੱਜ ਤੋਂ ਗੁਰੂ ਜੋਤ ਤੁਹਾਡੇ ਵਿੱਚ, ਜਦੋਂ ਗੁਰੂ ਜੋਤ ਭਾਈ ਲਹਿਣੇ ਅੰਦਰ ਟਿਕੀ, ਲਹਿਣਾ ਖਤਮ ਹੋ ਗਏ, ਫਿਰ ਗੁਰੂ ਅੰਗਦ ਸਾਹਿਬ ਬਣੇ, ਫਿਰ ਗੁਰੂ ਅੰਗਦ ਸਾਹਿਬ ਬਾਣੀ ਉਚਾਰ ਲਏ, ਫਿਰ ਗੁਰੂ ਅੰਗਦ ਸਾਹਿਬ ਨੇ ਬਾਣੀ ਉਚਾਰੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਨੇ, ਬਾਬਾ ਕਬੀਰ ਸਾਹਿਬ ਦੀ ਬਾਣੀ ਕੀ ਕਹਿ ਰਹੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ, ਬਾਣੀ ਫਿਰ ਉਪਜੀ ਹੈ। ਲੋਕ ਕਹੇ ਕਬੀਰ ਬਹੁਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਬਾਣੀ ਫਿਰ ਉਚਾਰੀ ਹੈ। ਸੰਤਾਂ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ, ਬਾਣੀ ਫਿਰ ਉਚਾਰੀ ਹੈ। ਇਹ ਨਹੀਂ ਵੀ ਬਾਬਾ ਕਬੀਰ ਸਾਹਿਬ ਕਹਿੰਦੇ ਭਾਈ ਮੈਂ ਬਾਣੀ ਉਚਾਰੀ, ਨਹੀਂ, ਪਹਿਲੋਂ ਆਪਣਾ ਆਪਾਂ ਉਹਦੇ ਨਾਲ ਜੋੜਿਆ, ਜਦੋਂ ਉਹਦੇ ਰੂਪ ਵਿੱਚ ਲੀਨ ਹੋ ਗਏ ਫਿਰ ਬਾਣੀ ਉਚਾਰੀ। ਇਸੇ ਤਰ੍ਹਾਂ ਭਗਤ ਰਵਿਦਾਸ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਬਾਣੀ ਫਿਰ ਉਚਾਰੀ ਹੈ। ਇਹ ਨਹੀਂ ਵੀ ਭਗਤ ਰਵਿਦਾਸ ਜੀ ਕਹਿੰਦੇ ਭਾਈ ਮੈਂ ਤੇ ਬਾਣੀ ਉਚਾਰੂ, ਨਹੀਂ, ਪਹਿਲੋਂ ਤੇਰੇ ਤੇ ਮੇਰੇ ਚ ਫਰਕ ਦੱਸ ਮਾਲਕਾ ਕੀ ਹੈ, ਤੂੰ ਮੈਂ ਤੂੰ ਆਪਾਂ ਇੱਕੋ ਜਿਹੇ ਹਾਂ, ਫਿਰ ਬਾਣੀ ਉਚਾਰੀ ਹੈ। ਕਿਸੇ ਭਗਤ ਸਾਹਿਬਾਨ ਸ਼ਾਡ ਮਨ ਹਰ ਬੇਮੁੱਖਨ ਕੋ ਸੰਗ, ਜਦੋਂ ਮਨ ਬੇਮੁੱਖਾਂ ਦਾ ਸੰਗ ਛੱਡਦਾ ਫਿਰ ਕਿਹਦੇ ਸਨਮੁੱਖ ਹੁੰਦਾ, ਗੁਰੂ ਦੇ, ਫਿਰ ਬਾਣੀ ਉਚਾਰੀ ਹੈ। ਜਦੋਂ ਮਨ ਬੇਮੁਖਦਾਈ ਦਾ ਸੰਗ ਛੱਡ ਗਿਆ, ਬੇਮੁੱਖਾਂ ਦਾ ਸੰਗ ਛੱਡ ਗਿਆ, ਸਨਮੁੱਖ ਹੋ ਗਿਆ, ਜਦੋਂ ਸਨਮੁੱਖ ਹੋਇਆ ਫਿਰ ਬਾਣੀ ਉਚਾਰੀ ਹੈ, ਫਿਰ ਭਗਤ ਨਾਮਦੇਵ ਜੀ। ਜਦੋਂ ਭਗਤ ਨਾਮਦੇਵ ਜੀ ਨੂੰ ਪੜ੍ਹੀਏ ਤੇ ਉਹਨਾਂ ਨੇ ਮਤ ਦਿੰਦੇ ਆ ਫੇਰ, ਜਿਨ ਹਰ ਪਾਇਓ ਤਿੰਨੇ ਛਪਾਇਓ, ਬਾਣੀ ਫਿਰ ਉਚਾਰੀ ਹੈ। ਜਿੰਨਾ ਚਿਰ ਉਹਦੇ ਨਾਲ ਮਿਲਾਪ ਨਹੀਂ ਉਨਾ ਚਿਰ ਬਾਣੀ ਦੀ ਉਪਜ ਨਹੀਂ, ਉਨਾ ਚਿਰ ਬਾਬਾ ਪ੍ਰਿਥੀ ਚੰਦ ਦੇ ਸਪੁੱਤਰ ਵਾਂਗੂ ਰਚਨਾਵਾਂ 'ਤੇ ਲਿਖੀਆਂ ਜਾ ਸਕਦੀਆਂ ਨੇ, ਕਵਿਤਾਵਾਂ 'ਤੇ ਲਿਖੀਆਂ ਜਾ ਸਕਦੀਆਂ ਨੇ, ਪਰ ਬਾਣੀ ਨਹੀਂ ਲਿਖੀ ਜਾ ਸਕਦੀ, ਬਾਣੀ ਨਹੀਂ ਉਚਾਰੀ ਜਾ ਸਕਦੀ। ਬਾਣੀ ਤਾਂ ਉਦੋਂ ਹੀ ਜਦੋਂ ਉਹਦੇ ਨਾਲ ਮਿਲਾ, ਹੁਣ ਕੀ ਯਤਨ ਨਹੀਂ ਕੀਤਾ, ਯਤਨ ਉਹਨਾਂ ਨੇ ਵੀ ਕੀਤਾ, ਯਤਨ ਕਾਨਾ ਵੀ ਕਰਦਾ, ਯਤਨ ਛੱਜੂ ਵੀ ਕਰਦਾ, ਯਤਨ ਪੀਲੂ ਵੀ ਕਰਦਾ, ਯਤਨ ਸ਼ਾਹ ਹੁਸੈਨ ਵੀ ਕਰਦਾ ਵੀ ਮੈਂ ਉਚਾਰਾਂ, ਰਚਨਾਵਾਂ ਜ਼ਰੂਰ ਲਿਖਦੇ ਨੇ ਪਰ ਬਾਣੀ ਨਹੀਂ। ਫਿਰ ਜਦੋਂ ਭੱਟ ਸਾਹਿਬਾਨ ਆਏ ਗੁਰੂ ਸਾਹਿਬ ਦੇ ਦਰ 'ਤੇ, ਗੁਰੂ ਸਾਹਿਬ ਦੇ ਦਰ 'ਤੇ ਆ ਕੇ ਪਹਿਲਾਂ ਗੁਰੂ ਦੇ ਬਣੇ, ਗੁਰੂ ਦੇ ਬਣਨ ਤੋਂ ਮਗਰੋਂ ਫਿਰ ਆਖਦੇ ਨੇ ਸਾਰੇ ਸਵਈਏ ਫਿਰ ਜਿਹੜੇ ਉਚਾਰਨ ਕੀਤੇ, ਫਿਰ ਉਹਨਾਂ ਨੇ ਉਹ ਪਾਵਨ ਬਚਨ ਉਚਾਰੇ, ਪਹਿਲਾਂ ਮਿਲਾਪ,
ਭਾਈ ਸੱਤਾ ਅਤੇ ਭਾਈ ਬਲਵੰਡ ਵਾਰ ਪੜ੍ਹਦੇ ਨੇ, ਪਹਿਲਾਂ ਤਾਂ ਬੇਮੁੱਖ ਹੋ ਕੇ ਚਲੇ ਗਏ। ਜਦੋਂ ਗੁਰੂ ਅਰਜਨ ਸਾਹਿਬ ਕੋਲ ਆ ਕੇ ਭੁੱਲ ਬਖਸ਼ਾਈ, ਮਾਲਕ ਨੇ ਮੁੜ ਕੇ ਆਪਣੀ ਨੇੜਤਾ ਬਖਸ਼ੀ, ਬਾਣੀ ਫਿਰ ਉਚਾਰੀ ਹੈ। ਉਦਾਂ ਨਹੀਂ, ਖੈਰ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ, ਗੁਰੂ ਅੰਗਦ ਸਾਹਿਬ ਜੀ ਨੇ ਉਚਾਰੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਸਾਹਿਬ, ਪੰਜ ਗੁਰੂ ਸਾਹਿਬਾਨਾਂ ਦੀ ਬਾਣੀ। ਫਿਰ ਤੁਸੀਂ ਵੇਖੋ ਜੀ, ਹੈਰਾਨੀ ਦੀ ਗੱਲ ਇਹ ਹੈ, ਪੰਜ ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖ, 34 ਮਹਾਂਪੁਰਸ਼ ਆਦਿ ਗ੍ਰੰਥ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੇ ਤਿਆਰ ਕਰਾ ਲਏ। 35ਵੇਂ ਰਹਿ ਗਏ ਨਾ ਅਜੇ, ਗੁਰੂ ਤੇਗ ਬਹਾਦਰ ਸਾਹਿਬ ਰਹਿ ਗਏ। ਆਦਿ ਗ੍ਰੰਥ ਦੀ ਸੰਪਾਦਨਾ ਹੋ ਗਈ, ਪ੍ਰਕਾਸ਼ ਵੀ ਹੋਣ ਲੱਗ ਪਿਆ ਹਰਿਮੰਦਰ ਸਾਹਿਬ ਦੀ ਧਰਤੀ 'ਤੇ। ਬਾਬਾ ਧੀਰ ਮੱਲ ਉਹ ਸਾਰਾ ਬਾਣੀ ਦਾ ਖਜ਼ਾਨਾ ਆਪਣੇ ਕੋਲ ਰੱਖ ਲੈਂਦਾ ਹੈ ਜਿਹੜਾ ਮੈਂ ਜ਼ਿਕਰ ਕਰਨ ਲੱਗਿਆ, ਉਹ ਸਾਰਾ ਖਜ਼ਾਨਾ ਕੋਲੇ ਰੱਖ ਲਿਆ। ਕਹਿੰਦੇ ਬਾਣੀ ਦਾ ਖਜ਼ਾਨਾ ਮੇਰੇ ਕੋਲ ਹੈ, ਮੈਂ ਗੁਰੂ ਹਾਂ, ਮੈਨੂੰ ਪੂਜਿਆ ਕਰੋ। ਬਾਣੀ ਦਾ ਖਜ਼ਾਨਾ ਮੇਰੇ ਕੋਲ ਹੈ, ਮੈਂ ਗੁਰੂ ਹਾਂ, ਮੈਨੂੰ ਪੂਜਿਆ ਕਰੋ, ਪਰ ਕੋਈ ਨਹੀਂ ਪੂਜਣ ਗਿਆ। ਕਿੰਨੀ ਕੁ ਸੰਗਤ ਜਾਂਦੀ ਰਹੀ ਜੀ ਬਾਬਾ ਧੀਰ ਮੱਲ ਕੋਲ, ਉਨੇ ਕੀ ਗਏ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਨੇੜਤਾ ਜਿਨ੍ਹਾਂ ਨੇ ਨਹੀਂ ਹਾਸਲ ਕੀਤੀ, ਜਾਂ ਉਹ ਗਏ ਜਿਨ੍ਹਾਂ ਨੂੰ ਉਹਦੇ ਮਸੰਦ ਵਰਗ ਲਾ ਕੇ ਆਪਣੇ ਕੋਲ ਲੈ ਗਏ। ਬਸ ਜੇ ਆਪਾਂ ਕਹੀਏ ਵੀ ਹੁਣ ਉਹਦੇ ਕੋਲ ਆਦਿ ਗ੍ਰੰਥ ਦੇ ਰੂਪ 'ਚ ਬਾਣੀ ਦਾ ਜਿਹੜਾ ਖਜ਼ਾਨਾ ਸੀ ਉਹ ਸਾਰਾ ਬਾਬਾ ਧੀਰ ਮੱਲ ਸਾਂਭੀ ਬੈਠਾ ਹੈ, ਅਤੇ ਉਹਦੇ ਕੋਲ ਸੰਗਤ ਜਾ ਕੇ ਉਹਨੂੰ ਨਮਸਕਾਰਾਂ ਕਰਦੇ, ਨਹੀਂ। ਗੁਰਬਾਣੀ ਦਾ ਖਜ਼ਾਨਾ ਜੇ ਉਚਾਰਿਆ ਉਹਨਾਂ ਨੇ ਹੈ ਨਾ, ਜਿਨ੍ਹਾਂ ਨੇ ਰੱਬ ਨਾਲ ਮਿਲਾਪ ਹਾਸਲ ਕੀਤਾ, ਅਤੇ ਫਿਰ ਸਾਂਭਿਆ ਵੀ ਉਹਨਾਂ ਨੇ ਹੀ ਹੈ ਜਿਨ੍ਹਾਂ ਉੱਤੇ ਗੁਰੂ ਬਖਸ਼ਿਸ਼ ਕਰਦਾ, ਉਹੀ ਸੰਭਾਲ ਸਕਦਾ, ਦੂਜਾ ਸਾਂਭ ਵੀ ਨਹੀਂ ਸਕਦਾ। ਬਾਣੀ ਸ਼ਾਇਦ ਪਿਛਲੇ ਦਿਨਾਂ 'ਚ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਬਾਣੀ ਵਪਾਰ ਦਾ ਸਾਧਨ ਥੋੜ੍ਹੀ ਹੈ, ਬਾਣੀ ਤਾਂ ਪਿਆਰ ਹੈ, ਵਪਾਰ ਨਹੀਂ ਹੈ। ਅਤੇ ਬਾਬਾ ਧੀਰ ਮੱਲ ਵਪਾਰ ਕਰਨਾ ਚਾਹੁੰਦਾ ਹੈ, ਪਿਆਰ ਨਹੀਂ, ਉਹ ਤਾਂ ਸਿਰਫ ਵਪਾਰ ਕਰਨਾ ਚਾਹੁੰਦੇ। ਪੰਜ ਗੁਰੂ ਸਾਹਿਬਾਨਾਂ ਦੀ ਪਾਵਨ ਉਚਾਰਨ ਕੀਤੀ ਹੋਈ ਬਾਣੀ ਭੱਟ ਸਾਹਿਬਾਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਉਚਾਰੀ, ਭਗਤ ਸਾਹਿਬਾਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕਰ ਲਈ, ਇਕੱਤਰ ਕਰਕੇ ਨਾ ਗੁਰਸਿੱਖਾਂ ਦੀ ਪਾਵਨ ਬਾਣੀ ਅਤੇ ਭੱਟ ਸਾਹਿਬਾਨ ਦੀ, ਫਿਰ ਆਦਿ ਗ੍ਰੰਥ ਦੀ ਸੰਪਾਦਨਾ ਹੋਈ। ਫਿਰ ਅਗਾਂਹ ਚੱਲ ਕੇ, ਕਿਉਂਕਿ ਅੱਜ ਸੰਪੂਰਨਤਾ ਦਿਵਸ, ਉਹ ਸੰਪੂਰਨ ਜਿਹੜੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਬਾਣੀ ਲਿਖਵਾਈ ਹੈ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਧਰਤੀ 'ਤੇ, ਭਾਈ ਮਨੀ ਸਿੰਘ ਅਤੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਉਹਨਾਂ ਕੋਲੋਂ। ਉਹਦੇ ਵਿੱਚ ਫਿਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਗੁਰੂ ਕਲਗੀਧਰ ਸਾਹਿਬ ਅੰਕਿਤ ਕਰਦੇ ਨੇ, ਉਹਨਾਂ ਨੇ ਅੰਕਿਤ ਕੀਤਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਪਾਵਨ ਬਾਣੀ ਦਰਜ ਕਰ ਲਈ ਗਈ, ਫਿਰ ਸੰਪੂਰਨਤਾ ਹੋਈ। ਹੁਣ ਖਿਆਲ ਕਰੋ, ਗੁਰੂ ਕਲਗੀਧਰ ਸਾਹਿਬ ਨੇ ਬਾਣੀ ਉਚਾਰ ਕੇ ਸਾਰੀ ਜਿਹੜੀ ਗੁਰੂ ਸਾਹਿਬਾਨਾਂ ਦੀ ਹੈ ਨਾ, ਇਹਦੇ ਨਾਲ ਵੀ ਇੱਕ ਘਟਨਾ ਜੋੜੀ ਜਾਂਦੀ ਨਾ, ਵੀ ਜਦੋਂ ਗੁਰੂ ਸਾਹਿਬ ਨੇ ਪੋਥੀਆਂ ਲੈ ਕੇ ਆਉਣ ਵਾਸਤੇ ਕਿਹਾ ਅਤੇ ਦੇਣ ਤੋਂ ਇਨਕਾਰ ਕਰਤਾ, ਕਹਿੰਦੇ ਵੀ ਜੇ ਗੁਰੂ ਐਡੇ ਹੀ ਸਮਰੱਥ ਨੇ ਤਾਂ ਫਿਰ ਬਾਣੀ ਆਪ ਉਚਾਰ ਲੈਣ। ਗੁਰੂ ਕਲਗੀਧਰ ਸਾਹਿਬ ਨੇ ਫਿਰ ਬਾਣੀ ਉਚਾਰ ਕੇ ਆਪ ਅਤੇ ਬਾਬਾ ਦੀਪ ਸਿੰਘ ਔਰ ਭਾਈ ਮਨੀ ਸਿੰਘ ਜੀ ਹੋਣਾ ਪਾਸੋਂ ਸਾਰੀ ਲਿਖਤ ਲਿਖਵਾਈ, ਦਮਦਮੀ ਬੀੜ ਜਿਹਨੂੰ ਆਪਾਂ ਕਹਿੰਦੇ ਹਾਂ। ਅੱਜ ਜਿਹੜੇ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾ, ਜਿਹੜਾ ਵੀ ਸਰੂਪ, ਇਹ ਸਾਰੇ ਦਮਦਮੀ ਬੀੜ ਨੇ, ਉਹ ਜਿਹੜੀ ਗੁਰੂ ਕਲਗੀਧਰ ਸਾਹਿਬ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਉੱਤੇ ਲਿਖਵਾਈ,
ਸੰਪੂਰਨ ਰੂਪ ਦੇ ਵਿੱਚ ਸਾਰੇ ਦੇ ਸਾਰੇ ਗੁਰੂ ਸਾਹਿਬਾਨ, 6 ਦੇ 6 ਗੁਰੂ ਸਾਹਿਬਾਨਾਂ ਦੀ ਬਾਣੀ, ਪਟ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ ਔਰ ਗੁਰਸਿੱਖਾਂ ਦੀ ਬਾਣੀ, ਫਿਰ ਸੰਪੂਰਨਤਾ ਹੋਈ। ਫਿਰ ਇਹ ਬਾਣੀ ਦਾ ਖਜ਼ਾਨਾ ਗੁਰੂ ਸਾਹਿਬ ਨੇ ਪ੍ਰਚਾਰ ਅਤੇ ਪ੍ਰਸਾਰ ਲਈ ਮਾਲਕ ਨੇ ਜ਼ਿੰਮੇਵਾਰੀ ਦਿੱਤੀ ਗੁਰੂ ਕਿਆਂ ਸਿੱਖਾਂ ਨੂੰ। ਉਹ ਜ਼ਿੰਮੇਵਾਰੀ ਨੂੰ ਭਾਈ ਮਨੀ ਸਿੰਘ ਜੀ ਵੀ ਨਿਭਾਉਂਦੇ ਨੇ, ਉਸ ਜ਼ਿੰਮੇਵਾਰੀ ਨੂੰ ਬਾਬਾ ਦੀਪ ਸਿੰਘ ਜੀ ਨੇ ਵੀ ਬਖੂਬੀ ਨਿਭਾਇਆ। ਇੱਦਾਂ ਕਹਿ ਲਓ ਮਾਲਕ ਤਰੁੱਠ ਕੇ ਜਿਹਦੇ ਉੱਤੇ ਤਰਸ ਕਰਦੇ ਨੇ, ਫਿਰ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਉਹਨੂੰ ਬਖਸ਼ਦੇ ਨੇ, ਉਹਨੂੰ ਬਖਸ਼ ਜਿਹਦੇ ਉੱਤੇ ਗੁਰੂ ਪ੍ਰਸੰਨ ਹੁੰਦੇ ਨੇ। ਬਸ ਇੱਦਾਂ ਕਹਿ ਲਓ ਵੀ ਸਤਿਗੁਰੂ ਨੇ ਸਾਡੀ ਝੋਲੀ 'ਚ ਉਹ ਖਜ਼ਾਨਾ ਪਾਇਆ, ਜਿਸ ਖਜ਼ਾਨੇ ਨੂੰ ਅਸੀਂ ਜਿੰਨਾ ਮਰਜ਼ੀ ਵਰਤ ਲਈਏ ਇਹ ਖਜ਼ਾਨੇ 'ਚ ਕਦੇ ਕਮੀ ਨਹੀਂ। ਬਸ ਖਜ਼ਾਨੇ ਨੂੰ ਅਦਬ ਅਤੇ ਸਤਿਕਾਰ ਨਾਲ ਸੰਭਾਲਣਾ ਆ ਜਾਏ। ਸਤਿਕਾਰ ਅਤੇ ਅਦਬ ਜ਼ਰੂਰੀ ਹੈ ਗੁਰੂ ਸਾਹਿਬ ਦਾ, ਗੁਰੂ ਪਾਤਸ਼ਾਹ ਦਾ ਜੋ ਅਦਬ ਸਤਿਕਾਰ ਬਣਦਾ ਹੈ ਉਹ ਸਾਡਾ ਫਰਜ਼ ਜ਼ਿੰਮੇਵਾਰੀ ਹੈ ਸਾਡੀ, ਅਸੀਂ ਉਸ ਅਦਬ ਸਤਿਕਾਰ ਨੂੰ ਬਰਕਰਾਰ ਵੀ ਰੱਖੀਏ। ਹਾਂ, ਇਹ ਨਹੀਂ ਕਿ ਅਸੀਂ ਅਦਬ ਸਤਿਕਾਰ ਕਰਦਿਆਂ ਕਰਦਿਆਂ ਇਹ ਭੁੱਲ ਜਾਈਏ ਵੀ ਇਹ ਖਜ਼ਾਨਾ ਸਾਨੂੰ ਸਤਿਗੁਰੂ ਨੇ ਪੜ੍ਹਨ ਅਤੇ ਵਿਚਾਰਨ ਲਈ ਦਿੱਤਾ ਹੈ, ਇਹ ਨਾ ਭੁੱਲੀਏ। ਅਦਬ ਸਤਿਕਾਰ ਦਾ ਹਿੱਸਾ ਹੈ ਗੁਰੂ ਸਾਹਿਬ ਅੱਗੇ ਨਤਮਸਤਕ ਹੋਣਾ, ਅਦਬ ਸਤਿਕਾਰ ਦਾ ਹਿੱਸਾ ਹੈ ਗੁਰੂ ਸਾਹਿਬ ਨੂੰ ਸੁੰਦਰ ਤੋਂ ਸੁੰਦਰ ਪੁਸ਼ਾਕੇ ਭੇਟ ਕਰਨੇ, ਅਦਬ ਸਤਿਕਾਰ ਦਾ ਹਿੱਸਾ ਹੈ ਗੁਰੂ ਸਾਹਿਬ ਦੇ ਉੱਤੇ ਚੌਰ ਸਾਹਿਬ ਦੀ ਸੇਵਾ ਕਰਨੀ, ਚੰਦੋਆ ਸਾਹਿਬ ਦਾ ਝੁੱਲਣਾ, ਇਹ ਹਿੱਸਾ ਹੈ ਅਦਬ ਸਤਿਕਾਰ ਦਾ। ਪਰ ਇਸ ਅਦਬ ਸਤਿਕਾਰ ਵਿੱਚ ਅਸੀਂ ਲੱਗਿਆ ਹੋਇਆ ਇਹ ਨਾ ਵਿਸਰ ਜਾਈਏ, ਇਹ ਨਾ ਭੁੱਲ ਜਾਈਏ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਖਜ਼ਾਨਾ ਇਕੱਲਾ ਨਮਸਕਾਰ ਕਰਨ ਵਾਸਤੇ ਨਹੀਂ, ਸਤਿਗੁਰੂ ਨੇ ਸਾਨੂੰ ਪੜ੍ਹਨ ਅਤੇ ਵਿਚਾਰਨ ਵਾਸਤੇ ਦਿੱਤਾ ਹੈ, ਤਾਂ ਜੋ ਇਹਨੂੰ ਪੜ੍ਹ ਕੇ ਇਹਨੂੰ ਵਿਚਾਰ ਕੇ ਅਸੀਂ ਆਪਣੇ ਜੀਵਨ ਦੀ ਘਾੜਤ ਚੰਗੀ ਕੱਢ ਸਕੀਏ। ਇਸ ਲਈ ਇਹ ਖਜ਼ਾਨਾ ਸਤਿਗੁਰੂ ਨੇ ਦਿੱਤਾ ਹੈ, ਬੜੀ ਚੰਗੀ ਗੱਲ ਹੈ। ਅਸੀਂ ਸਤਿਗੁਰੂ ਨੂੰ ਮਹਿੰਗੇ ਤੋਂ ਮਹਿੰਗੇ ਪੁਛਾਕੇ ਭੇਟਾ ਕਰਦੇ ਹਾਂ, ਬਹੁਤ ਚੰਗੀ ਗੱਲ ਹੈ। ਅਸੀਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲੱਗੇ ਹਾਂ, ਕੀਮਤੀ ਭੇਟਾਵਾਂ ਰੱਖਦੇ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ। ਜਿੰਨਾ ਚਿਰ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਸਤਿਗੁਰੂ ਦੇ ਸ਼ਬਦ ਨੂੰ ਪੜ੍ਹਦੇ ਅਤੇ ਵਿਚਾਰਦੇ ਨਹੀਂ, ਅਦਬ ਰੱਖਣਾ ਸਤਿਕਾਰ ਰੱਖਣਾ ਸਾਡਾ ਫਰਜ਼ ਬਣਦਾ ਹੈ। ਕਿਉਂਕਿ ਜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਗੁਰੂ ਨੇ ਅਤੇ ਮਾਲਕ ਦਾ ਹੁਕਮ ਹੈ ਪ੍ਰਗਟ ਗੁਰਾਂ ਕੀ ਦੇ, ਇਹ ਗੁਰੂ ਪਾਤਸ਼ਾਹ ਪ੍ਰਗਟ ਰੂਪ ਵਿੱਚ ਨੇ, ਅਤੇ ਪਰ ਪ੍ਰਗਟ ਰੂਪ ਵਿੱਚ ਜਦੋਂ ਸਾਡੇ ਸਾਹਮਣੇ, ਫਿਰ ਅਦਬ ਕਰਨਾ ਸਤਿਕਾਰ ਕਰਨਾ ਸਾਡਾ ਫਰਜ਼ ਵੀ ਹੈ ਅਤੇ ਜ਼ਿੰਮੇਵਾਰੀ ਵੀ ਹੈ। ਸਤਿਕਾਰ ਰੱਖੋ, ਜਿੰਨਾ ਵਧੀਕ ਤੋਂ ਵਧੀਕ ਸਤਿਕਾਰ ਅਸੀਂ ਬਾਣੀ ਦਾ ਕਰਾਂਗੇ ਉਨੀ ਹੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਏਗੀ, ਉਨੀ ਰਹਿਮਤ ਮਿਲੇਗੀ। ਬਸ ਇਸ ਬਾਣੀ ਦੇ ਖਜ਼ਾਨੇ ਦਾ ਅਦਬ ਸਤਿਕਾਰ ਕਰਦਿਆਂ ਨਾਲ ਪੜ੍ਹਨਾ ਅਤੇ ਵਿਚਾਰਨਾ ਨਾ ਅਸੀਂ ਵਿਸਰੀਏ। ਬਾਣੀ ਪੜ੍ਹਿਆ ਕਰੋ, ਬਾਣੀ ਵਿਚਾਰਿਆ ਕਰੋ, ਆਪ ਬਾਣੀ ਨਾਲ ਜੁੜੋ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਤਾਂ ਜੋ ਇਹ ਬਾਣੀ ਜਿਹੜੀ ਹੈ ਉਹ ਸਾਡੇ ਨਾਲ ਨਾਲ ਸਾਡੇ ਬੱਚਿਆਂ ਦੇ ਜੀਵਨ ਦੀ ਘਾੜਤ ਵੀ ਚੰਗੀ ਘੜੇ, ਤਾਂ ਜੋ ਬੱਚਿਆਂ ਦਾ ਜੀਵਨ ਵੀ ਸੋਹਣਾ ਅਤੇ ਸੁਚੱਜਾ ਹੋਵੇ। ਗੁਰੂ ਸਾਹਿਬ ਕਿਰਪਾ ਕਰਨ, ਮਲਕ ਪਾਤਸ਼ਾਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਅੱਜ ਦੇ ਦਿਨ ਬਾਣੀ ਦੀ ਸੰਪੂਰਨਤਾ ਰੂਪ ਵਿੱਚ ਨਾ ਲਿਖਵਾਈ ਰੂਪ ਵਿੱਚ ਸੰਪੂਰਨਤਾ ਹੋਈ। ਅੱਜ ਸੰਪੂਰਨਤਾ ਦਿਵਸ ਸਾਰੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਪ੍ਰੇਮ ਦੇ ਨਾਲ ਉਤਸ਼ਾਹ ਨਾਲ ਮਨਾ ਰਹੀਆਂ ਨੇ। ਮਾਲਕ ਪਾਤਸ਼ਾਹ ਕਿਰਪਾ ਕਰਨ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਸ ਖਜ਼ਾਨੇ ਉੱਤੇ ਪਹਿਰਾ ਦੇਣਾ ਆ ਜਾਏ, ਮਾਲਕ ਦੀ ਬਾਣੀ ਨੂੰ ਪੜ੍ਹਨਾ ਵਿਚਾਰਨਾ ਅਤੇ ਜਿਉਣਾ ਆ ਜਾਏ। ਬਾਣੀ ਪੜ੍ਹਦਿਆਂ ਵਿਚਾਰਦਿਆਂ ਜਿਉਂਦਿਆਂ ਸਾਡੇ ਵੀ ਇਹ ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ

ਘਾਟਾ ਭੁੱਲ ਚੁੱਕ ਮਾਫ ਕਰਨੀ। ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਸਤਿਗੁਰ ਪਵਿੱਤਰ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ

सब सिखन को हुक्म है, गुरु ग्रंथ जी माने ओ, जो प्रभु को

ਜੇਤੋ ਸਮੁੰਦ ਸਾਗਰ ਨੀਰ ਭਰੇ ਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੂ ਪਾਵੋ।

ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ।

ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ।

गुण गावो रंग राता रहाओ। सतगुर नाम निदान दृढ़ाया,

ਵਾਹੇ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਫਤਿਹ।
1: ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਪੂਛੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰਤ,

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਗਾਂਹ ਤੋਂ ਸਮੱਤ ਬਖਸ਼ਣੀ, ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

चिंता सगल विनाशी कर कृपा अपनो कर लीना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ।

गुरु वाहे गुरु वाहे गुरु वाहे गुरु जी का खालसा वाहे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ।

ਰਾਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸਤਾਰੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਸ ਕੈ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸੁਖ ਹੋ ਟਲ ਗੁਰ ਸੇਵੀਐ, ਅਹਿਨ ਸੈ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਐ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਐ,

0: ਹੈ ਭੀ ਸੱਚ ਨਾਨਕ
1: ਉਸੀ ਭੀ ਸੱਚ।
0: ਕਿਉਂ ਨਿਤਾ ਪ੍ਰਤੀ ਉੱਠ ਕੇ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਇਸ ਦਾ ਜਾਪ ਕਰਨਾ ਪੈਂਦਾ ਹੈ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ। ਕਿਉਂ ਗੁਰਬਾਣੀ ਨੂੰ ਆਧਾਰ ਦਿੱਤਾ ਹੈ, ਦੱਸਿਆ ਹੈ, ਦੱਸਿਆ ਤਾਂ ਹੈ ਹੀ, ਪਰ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਪਰਉਪਕਾਰ ਨੂੰ ਯਾਦ ਕਰਨਾ ਹੈ। ਸਭ ਤੋਂ ਪਹਿਲਾਂ ਪਰਉਪਕਾਰ ਕੀਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ। ਆਪਣੇ ਪੰਜ ਭੂਤਕ ਸਰੀਰ ਦਾ ਬਲੀਦਾਨ ਦਿੰਦੇ ਨੇ ਕਿਸ ਖਾਤਰ ਕਿ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਤੋਂ ਕਿਤੇ ਇੱਕ ਓਅੰਕਾਰ ਖੁੰਝ ਨਾ ਜਾਵੇ। ਉਹਨਾਂ ਕੋਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਦਾ ਲਈ ਰਹੇ, ਕਿਉਂਕਿ ਉਹ ਆਦ ਸੱਚ ਹੈ, ਜੁਗਾਦ ਸੱਚ ਹੈ ਤੇ ਹੈ ਭੀ ਸੱਚ ਹੈ ਤੇ ਨਾਨਕ। ਕਿਉਂਕਿ ਸਤਿਗੁਰਾਂ ਦਾ ਜੇ ਬਚਨ ਹੈ ਨਾ ਵੀ ਆਦ ਗੁਰੇ ਨਮਾ ਜੁਗਾਦ ਗੁਰੇ ਸਤਿਗੁਰੇ ਨਮਹ ਸ੍ਰੀ
1: ਗੁਰਦੇਵ,
0: ਤੇ ਉਸੇ ਬਚਨ ਦੀ ਪ੍ਰੋੜਤਾ ਕਰਦਿਆਂ ਕਰਦਿਆਂ ਉਹ ਸਮਾਂ ਆ ਗਿਆ ਕਿ ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ, ਉਹਨਾਂ ਨੇ ਵੀ ਉਸੇ ਗੱਲ ਨੂੰ ਦੁਹਾਰਾ ਦੁਹਰਾਇਆ ਜਿਹੜੀ ਗੱਲ ਸੀ ਕਿ ਆਦ ਸੱਚ ਜੁਗਾਦ ਸੱਚ। ਉਸ ਨੂੰ ਗੁਰੂ ਜੀ ਨੇ ਬੇਨਤੀ ਚੌਪਈ ਸਾਹਿਬ ਵਿੱਚ ਦੱਸਿਆ ਕਿ ਆਦ ਅੰਤ, ਬੋਲੋ ਜੀ ਆਦ ਅੰਤ ਤੇ ਸੋਈ ਗੁਰੂ ਨਮਸਕਾਰ ਸਕਲ ਪ੍ਰਜਾ ਆਪ ਸਵਾਰੀ ਸਵਾਰੀ ਹੈ ਨਾ ਪ੍ਰਜਾ, ਦੇਖੋ ਸਤਿਗੁਰੂ ਦੀ ਸਾਰੀ ਪ੍ਰਜਾ ਅੱਜ ਬੈਠੀ ਹੈ ਨਾ ਸਤਿਗੁਰੂ ਦੀ ਸ਼ਰਨ, ਤੇ ਉਸੇ ਬਚਨ ਨੂੰ ਪੂਰੇ ਕਰਦਿਆਂ ਕਲਗੀਧਰ ਜੀਆਂ ਨੇ ਆਪਣੇ ਪਿਆਰੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਪਵਿੱਤਰ ਗੁਰਬਾਣੀ, ਜਿਸ ਦਾ ਪਹਿਲਾ ਸ਼ਬਦ, ਸਭ ਤੋਂ ਪਹਿਲਾ ਸ਼ਬਦ ਗੌੜੀ ਰਾਗ ਵਿੱਚ ਆਉਂਦਾ ਹੈ, ਗੌੜੀ ਮਹੱਲਾ ਨੌਵਾਂ, ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਏ। ਇੱਥੇ ਵੀ ਉਸ ਆਦ ਸੱਚ ਦੀ ਗੱਲ ਕੀਤੀ ਹੈ ਜਿਹੜਾ ਸੱਚ ਸਦਾ ਤੋਂ ਲੈ ਕੇ ਤੇ ਹੋਸੀ ਭੀ ਸੱਚ ਤੱਕ ਸਥਿਰ ਰਹੇਗਾ। ਉਸੇ ਸੱਚ ਦੀ ਪ੍ਰੋੜਤਾ ਕਰਦਿਆਂ ਕਰਦਿਆਂ ਕਲਗੀਧਰ ਜੀ ਨੇ ਪਿਤਾ ਗੁਰੂ ਜੀ ਦੀ ਬਾਣੀ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਸੰਕਲਿਤ ਕੀਤੀ ਪੋਥੀ ਸਾਹਿਬ ਵਿੱਚ ਦਰਜ ਕੀਤਾ ਤੇ ਸਾਡੇ ਭਲੇ ਹਿੱਤ ਦਰਜ ਕੀਤਾ। ਉਹੋ ਹੀ ਸਰੂਪ ਸਤਿਗੁਰਾਂ ਜੀ ਦੇ ਸੋਹਣੇ ਸਰੂਪ ਅੱਜ ਵੀ ਤਖਤਾਂ ਤੇ ਸੁਭਾਏ ਮਨ ਹੋ ਕੇ ਸਾਡੀ ਅਗਵਾਈ ਕਰਦੇ ਨੇ। ਅਗਵਾਈ ਵੀ ਕੈਸੀ ਕਰਦੇ ਨੇ, ਗੁਰੂ ਜੀ ਕਹਿੰਦੇ ਨੇ ਕਿ ਏਕ ਗ੍ਰਹਿ ਦਸ ਦੁਆਰ ਹੈ ਜਾ ਕੇ ਅਹਿਨਿਸ ਤਸਕਰ ਪੰਚ ਚੋਰ ਲਗਈਆ। ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਖਤਾਂ ਤੇ ਸੁਭਾਏ ਮਨ ਹੋ ਗਏ ਨੇ ਤਾਂ ਇਹਨਾਂ ਨੂੰ ਇਕੱਲੇ ਸੁਭਾਏ ਮਨ ਹੀ ਹੋਏ ਨਹੀਂ ਰਹਿਣ ਦੇਣਾ, ਇਹਨਾਂ ਤੋਂ ਇਹਨਾਂ ਦੇ ਵਿੱਚੋਂ ਸਤਿਗੁਰੂ ਜੀ ਦੇ ਪਾਵਨ ਬਚਨ ਗੁਰੂ ਜੀ ਕੀ ਬਾਣੀ ਵੀ ਪੜ੍ਹਨੀ ਹੈ। ਕਿਉਂ ਪੜ੍ਹਨੀ ਹੈ? ਕਿਉਂਕਿ ਗੁਰੂ ਜੀ ਕਹਿੰਦੇ ਨਿਤਾ ਪ੍ਰਤੀ ਜਿਹੜੇ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅੰਕਾਰਾ ਤੇ ਕਰਦੇ ਕੀ ਨੇ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਪਰ ਸਤਿਗੁਰੂ ਜੀ ਕਹਿੰਦੇ ਇਹ ਧਰਮ ਦੇ ਮਾਰਗ ਤੇ ਚੱਲਣ ਵਾਲਿਆ ਤੂੰ ਡਰੀ ਨਾ, ਤੇਰੀ ਕੋਈ ਪੁਕਾਰ ਨਹੀਂ ਸੁਣਦਾ, ਤੂੰ ਘਬਰਾਈ ਨਾ, ਪਰ ਮੈਂ ਆਦ ਤੋਂ ਲੈ ਕੇ ਹੋਸੀ ਭੀ ਸੱਚ ਤੇਰੀ ਪੁਕਾਰ ਸੁਣਾਂਗਾ, ਪਰ ਸੁਣਾਂਗਾ ਤਾਂ ਜੇ ਤੂੰ ਨਿਤਾ ਪ੍ਰਤੀ ਉੱਠ ਕੇ ਗੁਰਮੁਖ ਹਰ ਹਰ ਪਾਠ ਪੜ੍ਹਈਆ ਵਾਲਾ ਬਚਨ ਕਮਾਵੇਂਗਾ। ਤੇ ਫਿਰ ਜਦੋਂ ਬਚਨ ਕਮਾਇਆ ਨਾ, ਫਿਰ ਜਿਹੜੇ ਉਹ ਗ੍ਰਹਿ ਨੂੰ ਦਸ ਦੁਆਰ ਲੱਗੇ ਸਨ, ਇਹ ਇੰਦਰੀਆਂ ਦੇ ਨੇਤਰਾਂ ਦੇ ਸ਼ਰਵਣਾਂ ਦੇ ਦੁਆਰ ਲੱਗੇ ਸਨ, ਉਹਨਾਂ ਦੁਆਰਾ ਕਾਮ ਕ੍ਰੋਧ ਸਾਡੇ ਅੰਦਰੋਂ ਖਜ਼ਾਨਾ ਲੁੱਟੀ ਜਾਂਦੇ ਸਨ, ਉਸ ਤੋਂ ਛੁਟਕਾਰਾ ਦਿਵਾਉਣ ਲਈ ਸਤਿਗੁਰੂ ਜੀ ਨੇ ਫਿਰ ਸਾਨੂੰ ਆਖਿਆ ਕਿ ਗੁਰਮੁਖ ਹਰ ਹਰ ਪਾਠ ਪੜ੍ਹਾਈਏ। ਤੇ ਫਿਰ ਜਦੋਂ ਪਾਠ ਪੜ੍ਹਿਆ ਨਾ, ਕੈਸੀ ਕਲਾ ਵਾਪਰੀ ਇਹ ਆਪਾਂ ਅਗਲੀ ਤੁਕ ਵਿੱਚ ਪੜ੍ਹਨਾ ਹੈ, ਰਲ ਕੇ ਪੜ੍ਹਨਾ ਹੈ। ਨੇਤਰ ਬੰਦ ਰੱਖਣੇ ਨੇ, ਬੜੇ ਸ਼ਰਧਾ ਬੜੇ ਸਤਿਕਾਰ ਪ੍ਰੇਮ ਵੈਰਾਗ ਵਿੱਚ ਸਤਿਗੁਰਾਂ ਜੀ ਦੇ ਪਰਉਪਕਾਰ ਨੂੰ ਯਾਦ ਰੱਖਣਾ ਹੈ। ਇਹ ਜਿਤਨਾ ਵੀ ਸਾਕਾ ਵਾਪਰਿਆ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ, ਚਾਰੇ ਸਾਹਿਬਜ਼ਾਦੇ, ਮਾਤਾ ਜੀ ਦੀ ਸ਼ਹੀਦੀ, ਅਨੰਦਪੁਰ ਦਾ ਕਿਲ੍ਹਾ ਛੱਡਣਾ, ਇਹ ਕਿਉਂ ਛੱਡਿਆ ਹੈ? ਤਾਂ ਕਿ ਗੁਰੂ ਕਾ ਸਿੱਖ ਗੁਰਮੁਖ ਹਰ ਹਰ ਪਾਠ ਪੜ੍ਹਈਏ, ਕਿ ਗੁਰੂ ਕਾ ਸਿੱਖ ਬਸ ਬਾਣੀ ਨਾਲ ਜੁੜਿਆ ਰਹੇ। ਅਤੇ ਆਓ ਅੱਜ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕਰਨਾ ਹੈ, ਅਤੇ ਇੱਥੇ ਬਚਨ ਕਰਕੇ ਜਾਣਾ ਕਿ ਸਤਿਗੁਰੂ ਜੀ ਜੋ ਮਰਜ਼ੀ ਹੋ ਜਾਵੇ, ਜਿਤਨਾ ਚਿਰ ਸਾਨੂੰ ਤੁਹਾਡੇ ਉਸ ਇੱਕ ਦੇ ਸੰਦੇਸ਼ ਦੀ ਸਮਝ ਨਹੀਂ ਪੈਂਦੀ, ਸਮਝ ਪੈਣ ਤੋਂ ਬਾਅਦ ਵੀ ਅਸੀਂ ਤੁਹਾਡੀ ਪਵਿੱਤਰ ਮਿੱਠੀ ਗੁਰਬਾਣੀ ਪੜ੍ਹਨੋਂ ਨਹੀਂ ਹਟਾਂਗੇ। ਜੇ ਹਲੇ ਪੜ੍ਹਨ ਨਹੀਂ ਲੱਗੇ ਤਾਂ ਪੜ੍ਹਨ ਲੱਗ ਜਾਈਏ। ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤਿਆਰ ਬਰ ਤਿਆਰ ਹੋ ਕੇ ਗੁਰੂ ਸਰੂਪ ਪੰਜਾਂ ਪਿਆਰਿਆਂ ਪਾਸ ਜਾ ਕੇ ਅੰਮ੍ਰਿਤ ਦੀ ਦਾਤ ਲਵੋ। ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਸਜੋ, ਉੱਥੇ ਅੰਮ੍ਰਿਤ ਨਿਤਨੇਮ ਕਰਨ ਦੀ ਜਾਚ ਸਿਖਾਈ ਜਾਂਦੀ ਹੈ, ਬਾਣੀ ਦੀ ਗੁੜਤੀ ਦਿੱਤੀ ਜਾਂਦੀ ਹੈ, ਨਾਮ ਅੰਮ੍ਰਿਤ ਦੀ ਗੁੜਤੀ ਦਿੱਤੀ ਜਾਂਦੀ ਹੈ। ਉਹ ਨਾਮ, ਉਹ ਅੰਮ੍ਰਿਤ, ਉਹ ਗੁਰਬਾਣੀ ਐਸੀ ਅੰਦਰ ਘਰ ਕਰ ਜਾਂਦੀ ਹੈ ਕਿ ਬੰਦ ਬੰਦ ਵੀ ਕੱਟਿਆ ਜਾਵੇ।

ਇਹ ਖਜ਼ਾਨੇ ਨੂੰ ਕੋਈ ਲੁੱਟ ਨਹੀਂ ਸਕਦਾ, ਕੋਈ ਇਸ ਨੂੰ ਖੋਹ ਨਹੀਂ ਸਕਦਾ, ਕੋਈ ਇਸ ਨੂੰ ਜਾਲ ਨਹੀਂ ਸਕਦਾ, ਕੋਈ ਇਸ ਨੂੰ ਡੋਬ ਨਹੀਂ ਸਕਦਾ।

ਜਿੱਥੇ ਗੁਰਬਾਣੀ ਆਪ ਪੜ੍ਹਨੀ ਹੈ ਤੇ ਹੋਰਨਾਂ ਨੂੰ ਵੀ ਪੜ੍ਹਾਉਣੀ ਹੈ, ਦੇਸ਼ ਵਿੱਚ ਵੀ ਪੜ੍ਹਾਉਣੀ ਹੈ, ਵਿਦੇਸ਼ ਵਿੱਚ ਵੀ ਪੜ੍ਹਾਉਣੀ ਹੈ, ਘਰ ਵਿੱਚ ਵੀ ਪੜ੍ਹਾਉਣੀ ਹੈ ਤੇ ਬਾਹਰ ਵੀ ਪੜ੍ਹਾਉਣੀ ਹੈ, ਗੁਰਦੁਆਰੇ ਵਿੱਚ ਵੀ ਪੜ੍ਹਾਉਣੀ ਹੈ ਤੇ ਗੁਰਦੁਆਰੇ ਤੋਂ ਬਾਹਰ ਵੀ ਪੜ੍ਹਾਉਣੀ ਹੈ, ਜਿੱਥੇ ਕਿਤੇ ਮੌਕਾ ਆਏ ਬਣੇ

ਉਜੜਾ ਮਨ ਜਾਉ ਕਣੇਰਾ। ਜੇ ਆਪਣਾ ਆਪ ਮੂਹਰੇ ਰੱਖ ਲੈਂਦੇ ਤਾਂ ਇਹ ਆਉਣ ਵਾਲੀ ਪਨੀਰੀ ਦਾ ਜੁੱਗਾਂ ਜੁੱਗਾਂ ਤੱਕ ਕਿਵੇਂ ਭਲਾ ਹੋ ਸਕਦਾ ਸੀ। ਜਦੋਂ ਕਲਗੀਧਰ ਪਿਤਾ ਜੀ ਥੋੜਾ ਜਿਹਾ ਵਾਕਿਆ ਹੈ ਜ਼ਰੂਰ ਸੁਣਨਾ ਧਿਆਨ ਨਾਲ। ਜਦੋਂ ਸਤਿਗੁਰੂ ਜੀ ਆਪਣੀ ਮੌਜ ਵਿੱਚ ਇਹ ਆਪਣਾ ਸਰੀਰਕ ਚੋਲਾ ਛੱਡਣ ਲੱਗੇ ਨੇ ਨਾ, ਤਾਂ ਭਾਈ ਨੰਦ ਲਾਲ ਜੀ

ਜੇਕਰ ਹੁਣ ਤੁਹਾਡੇ ਦਰਸ਼ਨਾਂ ਦੀ ਕਦੇ ਚਾਹ ਤੁਹਾਡੇ ਸਿੱਖ ਨੂੰ ਉਪਜੇ ਤਾਂ ਕੀ ਕੀਤਾ ਜਾਵੇ ਸਤਿਗੁਰੂ ਜੀ? ਤਾਂ ਸਤਿਗੁਰੂ ਜੀ ਨੇ ਪਤਾ ਕਿਤਨਾ ਸੁੰਦਰ ਬਚਨ ਭਾਈ ਨੰਦ ਲਾਲ ਜੀ ਨੂੰ ਦੱਸਿਆ। ਆਓ ਉਹਨਾਂ ਦੇ ਰਹਿਤਨਾਮੇ 'ਚੋਂ ਆਪਾਂ ਕੁਝ ਕੁ ਤੁੱਕਾਂ ਪੜ੍ਹੀਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਬਾਣੀ ਨੂੰ ਕਿਤਨਾ ਉੱਚਾ ਦਰਜਾ ਦਿੰਦੇ ਨੇ, ਜਿਵੇਂ ਕਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤਾ ਸੀ। ਆਪਣੇ ਤਖ਼ਤ ਛੱਡ ਕੇ ਸਤਿਗੁਰੂ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ ਜੀ ਨੂੰ ਉੱਥੇ ਨਿਵਾਸ ਬਖਸ਼ਿਆ ਅਤੇ ਆਪ ਸੋਹਣੀ ਚਾਦਰ ਵਿਛਾ ਕੇ

ਤਾਂ ਆਪਣੀ ਮੌਜ ਵਿੱਚ ਚੱਲ ਚੱਲੇ ਉਹ ਜਿਵੇਂ ਅਸੀਂ ਰੋਜ਼ ਤੁਹਾਡੇ ਦਰਸ਼ਨ ਕਰਦੇ ਹਾਂ, ਤੁਹਾਡੇ ਜਾਣ ਤੋਂ ਬਾਅਦ ਅਸੀਂ ਤੁਹਾਡੇ ਸੋਹਣੇ ਦਰਸ਼ਨ ਕਿਵੇਂ ਕਰਾਂਗੇ? ਫਿਰ ਗੁਰੂ ਜੀ ਕਹਿੰਦੇ, ਸ੍ਰੀ ਗੁਰੂ ਵਾਚ ਦੋਹਰਾ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਚੌਪਈ ਨਿਰਗੁਣ ਸਰੂਪ ਬਾਰੇ ਦੱਸਦੇ ਨੇ, ਕਹਿੰਦੇ ਏਕ ਰੂਪ ਤਿਹ ਗੁਣ ਤੇ ਪਰੇ, ਨੇਤ ਨੇਤ ਜੇ ਨਿਗਮ ਉਚਰੇ, ਘੱਟ ਘੱਟ ਵਿਆਪਕ ਅੰਤਰਜਾਮੀ, ਪੂਰ ਰਹੇ ਹੋ ਜਿਉਂ ਜਲ ਘੱਟ ਭਾਨੀ। ਇੱਕ ਰੂਪ ਤਾਂ ਕਹਿੰਦੇ ਮੇਰਾ ਨਿਰਗੁਣ ਰੂਪ ਹੈ, ਜਿਹੜਾ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਤਿਸੇ ਬੁਝਾਏ, ਨਾਨਕਾ ਜਿਸ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ, ਨਿਹਨ ਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਕੇ। ਇੱਕ ਤਾਂ ਕਹਿੰਦੇ ਮੇਰਾ ਇਹ ਨਿਰਗੁਣ ਰੂਪ ਹੈ। ਫਿਰ ਨੰਦ ਲਾਲ ਜੀ ਕਹਿੰਦੇ, ਸਤਿਗੁਰੂ ਜੀ ਸਾਡੇ ਨਿਮਾਣਿਆਂ ਤੇ ਵੀ ਦਇਆ ਕਰੋ ਨਾ, ਜਿਹਨਾਂ ਨੂੰ ਹੱਲੇ ਤੁਹਾਡਾ ਇਹ ਨਿਰਗੁਣ ਸਰੂਪ ਨਹੀਂ ਦਿਸ ਆਇਆ, ਉਹ ਤੁਹਾਡੇ ਕਿਵੇਂ ਦਰਸ਼ਨ ਕਰਨ।

ਇਵੇਂ ਸਮਝਣਾ ਕਿ ਜਿਵੇਂ ਤੁਹਾਡੇ ਦਸਵੇਂ ਪਾਤਸ਼ਾਹ ਦੇ ਅੰਗ ਹੋਣ, ਇਵੇਂ ਉਹਨਾਂ ਦੀ ਸੇਵਾ ਕਰਿਓ, ਇਵੇਂ ਉਹਨਾਂ ਦਾ ਸਤਿਕਾਰ ਕਰਿਓ ਜਿਵੇਂ ਕਲਗੀਧਰ ਜੀ ਦੀ ਕਦੇ ਕਲਗੀ ਦਾ ਕਰਦੇ ਸੋ, ਜਿਵੇਂ ਕਲਗੀਧਰ ਜੀ ਦੇ ਸੋਹਣੇ ਪਵਿੱਤਰ ਬਾਣੇ ਨੂੰ ਦੇਖ ਕੇ ਗਦਗਦ ਹੁੰਦੇ ਸੋ ਨਾ, ਇਵੇਂ ਹੀ ਧੰਨ ਸ੍ਰੀ ਗੁਰੂ

ਕਿਹੜਾ ਸਿੱਖ ਭਲਾ, ਅਸਾਂ ਵਰਗਾ ਗੱਲਾਂ ਬਾਤਾਂ ਵਾਲਾ ਸਿੱਖ ਨਹੀਂ। ਕਹਿੰਦੇ ਉਹ ਸਿੱਖ ਮੇਰਾ ਰੂਪ ਹੈ ਜਿਹੜਾ ਗੁਰਬਾਣੀ ਰਤ ਜਿਹ ਨਿਸਭੋਰ, ਕਹਿੰਦੇ ਦਿਨ ਤੋਂ ਲੈ ਕੇ ਰਾਤ ਤੱਕ ਜਿਹੜਾ ਗੁਰਬਾਣੀ ਦੇ ਰੰਗ ਵਿੱਚ ਰਤਿਆ ਏ ਉਹ ਸਿੱਖ ਮੇਰਾ ਰੂਪ ਜਾਣੀ। ਉਹ ਸਿੱਖ ਕਿਤੇ ਲੱਭਣ ਨਹੀਂ ਜਾਣਾ, ਉਹ ਸਿੱਖ ਆਪਾਂ ਬਣਨਾ ਹੈ, ਮੈਂ ਬਣਨਾ ਹੈ, ਤੁਸੀਂ ਬਣਨਾ ਹੈ। ਜਦੋਂ ਅਸੀਂ ਲੱਭਣ ਜਾਂਦੇ ਹਾਂ ਨਾ ਤਾਂ ਫਿਰ ਧੋਖਾ ਖਾ ਜਾਂਦੇ ਹਾਂ।

ਲੱਭਣ ਕਾਹਤੋਂ ਜਾਣਾ ਜੇਕਰ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਤੁਹਾਨੂੰ ਆਪ ਹੀ ਆਪਣਾ ਖਜ਼ਾਨਾ ਦੇ ਦਿੱਤਾ ਹੈ। ਕਹਿੰਦੇ ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੈ

0: ਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ
1: ਮੰਨਿਓ ਗ੍ਰੰਥ।
0: ਆਓ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲੜ ਲੱਗੀਏ, ਗੁਰੂ ਜੀ ਕੇ ਸਿੱਖ ਬਣੀਏ। ਗੁਰੂ ਕਲਗੀਧਰ ਜੀ ਦੀ ਬਖਸ਼ਿਸ਼, ਪੀਵੋ ਪਾਹੁਲ ਖੰਡੇ ਤਾਰ, ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖੰਡੇ ਬਾਟੇ ਦੀ ਪਾਹੁਲ ਛਕੋ, ਤਿਆਰ ਬਰ ਤਿਆਰ ਸਿੰਘ ਸਿੰਘਣੀਆਂ ਸਜੋ, ਸੀਸ ਤੇ ਸੋਹਣੇ ਦਸਤਾਰੇ ਸਜਾਓ। ਬੀਬੀ ਤੇ ਭਾਈ ਦੋਵਾਂ ਲਈ ਬਰਾਬਰ ਦਾ ਹੁਕਮ ਹੈ ਜੀ, ਗੁਰੂ ਕੇ ਸਿੰਘ ਤੇ ਸਿੰਘਣੀਆਂ ਸਜਣਾ ਹੈ, ਗੁਰੂ ਕੀ ਬਾਣੀ ਨਾਲ ਪ੍ਰੇਮ ਕਰਨਾ ਹੈ, ਬਾਣੀ ਦਾ ਨੇਮ ਕਰਨਾ ਹੈ, ਬਾਣੀ ਵਿੱਚ ਲੀਨ ਹੋਣਾ ਹੈ, ਵਿਲੀਨ ਹੋਣਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ, ਬਲ ਹੋਇਓ, ਬੰਧਨ ਛੁੱਟੇ, ਸਭ ਕੁਛ ਨਾਨਕ ਸਭ ਕੁਛ ਤੁਮ ਰਹਿਆ, ਤੁਮ ਹੀ ਹੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕਿਰਪਾ ਕਰਨ ਸੁੱਖਾਂ ਦਾ ਖਜ਼ਾਨਾ ਗੁਰਬਾਣੀ ਸਾਡੇ ਘਰਾਂ ਵਿੱਚ ਆਵੇ, ਵਿਕਾਰ ਦੁੱਖ ਕਲੇਸ਼ ਨਸ਼ੇ ਭੈੜੀਆਂ ਆਦਤਾਂ ਸਾਡੇ ਤੋਂ ਕੋਹਾਂ ਦੂਰ ਚਲੀਆਂ ਜਾਵਣ, ਇਹੋ ਹੀ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ ਵਿੱਚ। ਕੋਟਾਨ ਕੋਟ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਗਲ ਸੇਵਾਦਾਰ ਸਹਿਬਾਨ, ਆਪ ਪਰਮੇਸ਼ਰ ਸਰੂਪ ਸੰਗਤਾਂ ਦਾ ਧੰਨਵਾਦ ਹੈ ਜੀ। ਗੁਰੂ ਜੀ ਕਾ ਸ਼ੁਕਰ ਹੈ, ਸੁਭਾਗੀਆਂ ਘੜੀਆਂ ਬਖਸ਼ੀਆਂ, ਹੋ ਗਈਆਂ ਗਲਤੀਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ। ਅਰਦਾਸ ਕਰਨੀ ਗੁਰੂ ਜੀ ਚੜ੍ਹਦੀ ਕਲਾ, ਗੁਰਮਤ ਅਨੁਸਾਰ ਆਪਣੀ ਸੇਵਾ ਆਪ ਬਖਸ਼ਣ। ਆਓ ਰਲ ਕੇ ਸਾਰਿਆਂ ਨੇ ਆਨੰਦ ਸਾਹਿਬ ਵਿੱਚ ਹਾਜ਼ਰੀ ਲਾਉਣੀ।

ਦੇਗ ਪੰਥ ਖਾਲਸੇ ਦੀ ਹਰ ਮੈਦਾਨ ਫਤਿਹ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ।

ਪੁਰ ਆਪ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਬੇਅੰਤ ਸੰਗਤਾਂ ਨੇ ਮਿਲ ਕਰਕੇ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਨਾਮ ਸਿਮਰਨ

ਲੋਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾ।

ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

ਜੈ ਕਰ ਕਿਰਤ ਆਖੀ ਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵਹੋ ਮੇਰੇ ਨਿਰਭੋ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ

ਤੇਲ ਦਿਹੋ ਸੱਜਣ ਅਸੀਂ ਸੜੀਆਂ ਜਿਉਂ ਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਦਿਆ ਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੂਏ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਖੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਥਾ ਸ਼ਬਦ ਵਾਹ ਜੰਤ ਪੇਰੀ ਰਹਾਓ ਸਹਿ ਸਵ ਨੈਣ ਨਨ ਨੈਣ ਹੈ ਤੋਏ ਕਹੋ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਣ ਸਹਿਸ ਤਵ ਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ ਬਿਤ ਮਨੋ ਅਣ ਦਿਨੋ ਮੋਹੇ ਆਈ ਪਿਆਸਾ ਕ੍ਰਿਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਕੇ ਤਿਨੈ ਨਾਏ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬੋ ਪਰੇ ਆ ਮਿਲ ਸਾਧੂ ਖੰਡਲ ਖੰਡਾ ਹੇ

ਵਕਤ ਹਰ ਸਾਧਨਾ ਜਾਣੇ ਆ ਤਿੰਨ ਅੰਤਰ ਹੋਵੇ ਕੰਡਾਏ ਜਿਉਂ ਜੋ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਹੈ ਦੁਖ ਜਨਮ ਮਰਨ ਪਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮੇ ਆਧਾਰ ਟੇਕੈ ਹਰ ਨਾਮੇ ਹੀ ਸੁਖ ਮੰਡਾਏ ਰਾਹ ਗਾਉੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਡਹਿਲ ਕੀ ਬੇਲਾ ਇਆਂ ਖਾੜ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਆਓ ਦਕਟੈ ਦਿਨ ਸੁਰੈ ਨਾਰੇ ਮਨ ਗੁਰਮਿਲਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾ ਜੋ ਅਰ

ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ ਆਇਓ
ਜੋ ਵੀ ਮਾਰੋ ਬੋਲਦਾ ਹੁਣ ਕੀ ਹੁਣ ਕੀ ਹੁਣ ਫੇਰ ਹੁਣ ਗੜੀ ਕਿਆ ਉੱਥੇ ਪੁੜ ਗਿਆ ਇੱਧਰ ਓਏ ਸ਼ਖਾ ਬਸੇ ਪੁੜੀ ਪੁੜ ਗਿਆ ਜੀ

0: ani ayo ayo.
1: ਵੱਡੇ ਨਾਲ ਲੱਗ ਜਾਈ।

后来我就把他，就那就。

그러구나.

0: ये सोच के जेल लाइए थे।
1: ठीक है
0: तो बाइक आए अरे अगर अगर थोड़ा सो जाए।

அப்படின்னு இல்லை, இது இப்ப இப்ப

Gracias.

ਕਰਦਾ

0: ਬੋਲੋ ਭਾਈ ਉਤਲੇ ਦੋ ਚਲਾਵੇ ਯਾਰ ਪੱਖੇ ਵੱਡੇ
1: ਵਾਹਿਗੁਰੂ ਜੀ ਕਾ ਖਾਲਸਾ
2: Yeah.

0: ਸ਼ਹਿਨ ਸਾਹਿਬ ਪਿਤਾ ਜੀ ਮੇਹਰਾ ਦੇ ਘਰ ਜਾ ਕੇ
1: ਸਾਡੇ ਚਲੋ ਮਾਂ ਉਹ ਘੁੰਮਿਆ ਪਿਆ।

ਹੱਥ ਗੰਦੇ ਉਹਦੇ ਉਹਨੂੰ ਮੈਂ ਸ਼ਸਤਰ ਨਾਮ ਨੂੰ ਲਾਇਆ ਉਹ ਸ਼ਸਤਰ ਨਹੀਂ ਲਾਉਂਦਾ ਗਾ।

ਚਲੋ ਪੈਸੇ ਬਚਣੇ ਚਾਹੀਦੇ ਆ। ਚਾਬੀ ਤੇਰੇ ਕੋਲ ਹੀ ਲੱਗੀ? ਕੋਲ ਆ ਗਿਆ ਮੈਂ।

Gracias.

ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ।

ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਨਿਸਾਰ ਸੱਚਾ ਤੇਰਾ ਅਮਰ ਸੱਚਾ ਜੀਵਾਰ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੇ ਤੁਦੇ ਅੱਖ ਲੱਖ ਕਰੋੜ ਸੱਚਾ ਸਬਤਾਨ ਸੱਚਾ ਸਭ ਜੋਤ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ

0: ਏਡਾ ਸਚਨਿਆਉ ਵੱਡੀ ਵਡਿਆਈ ਜਾਣੇ ਚਲਥਾਓ ਵੱਡੀ ਵਡੇ ਜਾਣਿਆ ਲਓ ਵੱਡੀ ਵਡੇ ਬੁੱਢੇ ਸਭਾਓ ਵੱਡੀ ਵਡੇ ਜਾ ਪੁੱਛਣ ਦਾਤ ਵੱਡੀ ਵਡੇ ਜਾ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ

0: ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗ ਫਿਰੈ ਜੰਤ ਬਿਸਮਾਦ ਪੁਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣ ਬਿਸਮਾਦ ਤਰਤੇ ਬਿਸਮਾਦ ਖਾਣੇ ਬਿਸਮਾਦ ਸਾਧ ਲੱਗੈ ਪ੍ਰਾਣ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੈ ਬਿਸਮਾਦ ਦੂਰ ਬਿਸਮਾਦ ਵੇਖੈ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਿ ਬਿਸਮਾਦ ਨਾਨਕ ਬੁਜਨ ਪੂਰੈ ਪਾਕ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ।

ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤਿ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ।

0: شریف آهنگ گرو صاحب جی
1: ستنام، شریف آهنگ گرو صاحب جی
0: ستنام.

गुर अंगद अमर निधान, गुर रामदास अर जनवर ओ पारस परस।

ਤਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰਸੂਰ ਸ਼ਬਦ ਹੋਮੈ ਨਿਵਾਰਿਓ ਪੰਚਾਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਦ

ਗੁਰ ਅਰਜੁਨ ਪੁਰਖ ਪਰਮਾਨ ਪਾਰਥੋ ਚਾਲੇ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹੇ ਥਾ ਤੋ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰ।

ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦਿਓ ਗੁਰ ਰਾਮਦਾਸ ਦਰਸਨ ਪਰਸ ਕਹਿ

ਜਬਰੋਣੀ ਭਾਗ ਲੀਲਾ ਰੁਦੇ ਤਬ ਲੋ ਭਰਮਤੇ ਫਿਰਤੇ ਬੋਤਾਯੋ ਕਲ ਕੋਟ ਸਮੁੰਦਰ ਮੈਂ ਬੁੱਢ ਦਥੇ ਕਬਹੂ ਮਿਟ ਹੈ ਨੀਰੇ ਪਛਤਾਯੋ ਤਤ ਵਿਚਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬ ਔਰ ਤਖਤ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਰਹਿਬਰ

ਸੁੱਚਾ ਸਾਹਿਬ ਏਕ ਤੋ ਜਿਨ ਸੁੱਚੋ ਸੱਚ ਵਰਤਾਇਆ, ਜਿਸ ਤੋਂ ਦੇਹ ਤਿਸ ਮਿਲੇ ਸੱਚ ਦਾਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।